ਦੇਖਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟਮ ਦੇਖਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਹੱਥ ਸੁੰਦਰ ਪਾਰ ਨੂਪ ਨਿਰਮਲ ਨਿਰਮਲ

0: ਜੋ ਕੁਛ ਕਰੇ ਸੋਈ ਸੁਖ ਮਾਨ
1: ਅਜਾਨ
0: ਕੌਣ ਬਸਤ ਆਈ ਤੇਰੇ ਸੰਗ
1: ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਾਸੇ ਟੀ ਕਰ ਜਾਏ
0: ਜਿਸ ਵਖਰ ਕੌਲ

0: ਮੁਚ ਨਿਰਮਲ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਾ ਨਿਰਮਲ ਦੀਆ
1: ਜਾ ਕੇ ਮਨ ਗੁਰ ਕੀ ਪ੍ਰਤੀਤ
0: ਤਿਸ ਜਨ ਆਵੇ ਹੈ ਪ੍ਰਭਜੀਤ
1: ਭਗਤ ਭਗਤ ਸੁਣੀਏ ਤਹਿ ਲੋਏ
0: ਜਾ ਕੇ ਹਿਰਦੇ ਕੋ ਹੋਏ
1: ਸਚ ਕਰਨੀ ਸਚ

0: ਸਰਬ ਰੋਗ ਨਾਨਕ ਮਿਟ ਜਾਏ।
1: ਜਿਸ ਤਨ ਕੋ ਚਾਰ ਕੁੰਟ ਉਠਤਾਵੇ,
0: ਸੋ ਤਨ ਹਰ ਸੇਵਾ ਤੇ ਪਾਵੇ।
1: ਜਿਸ ਸੁਖ ਕੋ ਨਿਤ ਬਾਛੈ ਮੀਤ,
0: ਸੋ ਸੁਖ ਸਾਧੂ ਸੰਗ ਪ੍ਰੀਤ।
1: ਜਿਸ ਸੋਭਾ ਕੋ ਕਰੇ ਭਲੀ ਕਰਨੀ,
0: ਸਾ ਸੋਭਾ ਪਜ ਹਰ ਕੀ ਸਰ।

0: ਨਾਨਕ ਪਾਪ ਨਾ ਛੂਟਣ ਹਾਰੇ
1: ਸਿਮਰਤ ਸਾਸ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਬਸੰਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਤਨਾ
2: ਤੂੰ ਕਿਆ ਲਪਤਾਏ ਮੂਰਖ ਮਣਾ
0: ਸੁੱਤ ਮੀਤ ਕੁਟੰਬਰ ਬਨਿਤਾ
1: ਇੰਤੇ ਕਵਨ ਤੁਮ ਕਵਨ ਸੁਨਾਤਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਵਨ ਕਵਨ ਛੁਟਕਾਰ
0: ਅਸ ਹਸਤੀ

0: ਗੁਰ ਪੂਰੈ ਤਤ ਇਹ ਬੁਝਾਇਆ
1: ਰੱਬ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹੋ ਕਾਮ
1: ਮਾਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਆਪਣਾ ਨਾਮ ਜਪਾਵ
0: ਭਗਤ ਭਾਏ ਤਰੀਏ ਸੰਸਾਰ
1: ਨਿਰਭਗਤੀ ਤਨੋ ਸੀ ਛਾੜ
0: ਸਰਬ ਕਲਿਆਣ

0: ਤੁਮਰੀ ਸਰਨ ਪੁਰ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ
0: ਏਕ ਨਿਮ ਹਰ ਕੇ ਗੁਣ ਗਾਏ
1: ਅਨੇਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਬਹੁ ਭੋਜਨ ਕਾਪਰ ਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ

0: ਸਰਲ ਸੇਸ਼ਟ ਕਾ ਚੇਤਾ
1: ਜੀ ਜੰਤਰ ਸਭ ਤਾ ਕੈ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਜਿਸ ਰਾਖੇ ਤਿਸ ਕੋਈ ਨਾ ਮਾਰੇ
0: ਸੋ ਮੂਹ ਆਜਸ ਮਨੋ ਵਸਾਰੇ
1: ਤਿਸ ਤਜ ਅਵਰ ਕਹਾ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਜੀ

0: ਸਭ ਹੋਈ
1: ਆਪ ਸਤ ਕੀਆ ਸਭ ਸਤ
0: ਤਿਸ ਭਾਵ ਤੇ ਸਗਲੀ ਉਤਪਤ
1: ਤਿਸ ਭਾਵ ਐਤਾ ਕਰੇ ਵਿਸਥਾਰ
0: ਤਿਸ ਭਾਵ ਏਤਾ ਏਕੰਕਾਰ
1: ਅਨੇਕ ਕਲਾ ਲਖੀ ਨਹਿ

ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਦ ਵੇੜ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਏ ਦੁੱਖ।

ਕਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮਾ

ਪਾਇ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ

ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਗ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊਡ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ

ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰਗਮ ਅਗਮ ਅਪਾਰ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰ ਜਨਹਾਰ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ,

ਗੁਣ ਆਖ ਵਖਾਣ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ

ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਓ

ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬਾਏ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਣ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾੜ ਕੋਈ ਅਵਰਨਾ ਧਿਆਵੂ ਜੋ ਬਰ ਚਾਹੂੰ ਸੋ ਤੁਮ ਤੇ ਪਾਵੂੰ ਸੇਵਕ ਸਿੱਖ ਹਮਾਰੇ ਤਾਰੀਅ

ਪੱਛਾ ਸ੍ਰੀ ਅਸਤ ਜੂ ਕਰੇ ਹੋ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਭਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਗਰਭਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ

ਪੀਰ ਪਛਾਨ ਘਟ ਘਟ ਗੇ ਬਟ ਪਟ ਕੀ ਜਾਨ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰ ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹੇ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ਭ ਧਾਰੈ ਆਪ ਆਪਣੀ ਬੂਝ ਉਚਾਰੈ।

ਰਾਜ ਵਿਚਾਰ ਅਪਨਾ ਜਾਨ ਮੁਜੈ ਪ੍ਰਤ ਪਰਿਯੈ ਚੁਨ ਚੁਨ ਸਤਰੁ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚੱਲਾ ਰਾਖਾ ਮੈਂ ਔਰ ਨਾ ਦਲੈ ਤੁਮ

ਤਾਰ ਕਛ ਨਾਹੇ ਜਲ ਤੇ ਉਪਜਤ ਰੰਗ ਜਿਉ ਜਲ ਹੀ ਬਿਖੇ ਸਮਾਹੇ ਦੋਹਰਾ ਜਬ ਆਏ ਸਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬ ਬਾਜ ਦੋਹਰਾ ਠਾਠ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤਾ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋ ਰਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗ ਬਾਸ ਰਗ ਬਰਕਰ ਸਗਰੀ ਪੁਰੀ ਸਮੇਤ ਚੌਪਈ ਜੋ ਏ ਕਥਾ ਸੁਣੇ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸ਼ਬ ਸਕੇ ਨ ਕੋਈ ਸੰਮਤ ਸਤਰੈ ਸਹਿਸ ਪਛਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਉ ਲਿਓ ਸੁਧਾਰਾ ਦੋਹਰਾ

ਸਹਿਜ ਸੇਤੀ ਮਨ ਮਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤ

ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਗਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ

ਨਹੀਂ ਆਪੇ ਤਰਸ ਪਏ ਹੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪਾਉੜੀ ਤਿੱਥੇ ਤੂੰ ਸਮ

ਤੇਰਾ ਛੱਡਦਾ ਹੈ ਭਉ ਜਲ ਬਿਖ ਮਸਗਾ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇਖਾ ਹੈ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਵਾਹ ਜਪ ਗੁਰੂ ਨਾ

ਅੱਖਣ ਹਾਰ ਆਪ ਉਭਾਰਿਆ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ, ਹੋਵਾ ਆਪ ਦਇਆਲ ਮਨੁ ਨਾ ਵਿਸਾਰਿਆ, ਸਾਧ ਜਨਾ ਗਏ ਸੰਗ ਭਵ ਜਲ ਤਾਰਿਆ, ਸਾਖਤ ਨਿੰਦਕ ਦੁਸ਼ਟ ਖਿਰ ਮਾਹਿ ਬਿਦਾਰਿਆ, ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇ ਕੇ ਅੰਡਿਟ ਕੀਤਾ, ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤੇ ਆਵੈ ਚੇਤੇ ਆਵਨ ਗਾ ਸਦਕਾ, ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈ, ਜਵੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚਮਕੀਆਂ, ਝੰਡੇ, ਪੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਬਕਾਲ, ਪੁਰਖ ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨੇ ਉੱਟਿਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਬਿਰਾਮ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਲੇ ਸੰਧਿਆ ਵੇਲੇ ਸੁੰਦਰ ਦੀਵਾਨ ਸਾਜ ਰਹੇ ਹਨ। ਸਾਜੇ ਦੀਵਾਨ ਦੀ ਅਰਾਮਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਦੇ ਸ਼ਹੀਦੀ ਪ੍ਰਬੰਧ ਦੇ ਸੰਬੰਧ ਰੋਜ਼ਾਨਾ ਤੇਰਾਂ ਬੀਬੀਆਂ ਵੱਲੋਂ ਸੰਗਤ ਰੂਪ 'ਚ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੌ ਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਮੁਖਸ਼ੋਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਮੈਂ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹ ਕੇ ਦਾਤਾਂ ਬਖਸ਼ਣੀਆਂ। ਸਰਦਾਰ ਅਮਰਿੰਦਰ ਸਿੰਘ ਰਵੀਨਾ ਕੌਰ ਵੱਲੋਂ ਆਪਣੇ ਬੱਚੇ ਕਾਕਾ ਤੇਗਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ ਸ਼ੁਕਰਾਨਾ ਕਰਦਿਆਂ ਹੋਇਆਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਸੁਖਮਨੀ ਸਾਹਿਬ ਦੀ ਪਾਠ ਦੀ ਸੇਵਾ ਲਈ ਹੈ ਰੁਮਾਲਾ ਸਾਹਿਬ ਦੀ ਸੇਵਾ ਕੀਤੀ ਹੈ ਕਿਰਪਾ ਕਰਨੀ। ਪਰਿਵਾਰ ਅਤੇ ਬੱਚੇ ਦੇ ਸਿਰ 'ਤੇ ਮਿਹਰ ਪਰਿਆਤ ਰੱਖਣਾ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਰਦਾਤਾ ਬਖਸ਼ਣੀਆਂ। ਬੱਚੇ ਨੂੰ ਮਾਤਾ ਪਿਤਾ ਅੱਗੇ ਗਾਰ ਬਣਾਉਣਾ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ। ਸਰਦਾਰ ਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ, ਅਮਰਜੀਤ ਕੌਰ ਧਾਲੀਵਾਲ ਵੱਲੋਂ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦੇ ਹਨ। ਭਾਈ ਭੁਪਿੰਦਰ ਸਿੰਘ ਪਦਮ ਵੱਲੋਂ ਨਵੀਂ ਗੱਡੀ ਦੀ ਬਖਸ਼ਿਸ਼ ਸ਼ੁਕਰਾਨਾ ਕਰਦੇ ਹਨ। ਰਜਿੰਦਰ ਸਿੰਘ ਭੁਪਿੰਦਰ ਕੌਰ ਵੱਲੋਂ ਪਰਿਵਾਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਪਰਿਵਾਰਾਂ ਦੀ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਇਸ਼ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ ਬੁਲਾਈ ਸ੍ਰੀ ਮੁਖਵਾਗ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਵੈ ਨਾਨਕ ਰਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲਾ।

अहमस सहज सुभाए दर्शन परसियाँ गुरु के जन्म मरण दुख जाए।

ਪੂਰੇ ਭਾਗ ਗੁਰ ਸੇਵਾ ਹੋਏ, ਸੋ ਬੁਝੈ ਜਿਸ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ। ਗੁਰ ਸਾਇਰ ਸਤਿਗੁਰ ਸਚ ਸੋਏ, ਪੂਰੇ ਭਾਗ ਗੁਰ ਸੇਵਾ ਹੋਏ, ਸੋ ਬੁਝੈ ਜਿਸ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ। ਗਿਆਨ ਰਤਨ ਸਭ ਸੋਝੀ ਹੋਏ, ਗੁਰ ਪ੍ਰਸਾਦ ਅਗਿਆਨ ਬਿਨਾਸੈ, ਅੰਦਿਨ ਜਾਗੈ ਵੇਖੈ ਸਚ ਸੋਏ। ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਝੀ ਪਾਏ। ਅੰਤਰ ਮਹਿਲ ਗੁਰ ਸ਼ਬਦ ਪਛਾਣੈ, ਆਵਣ ਜਾਣ ਰਹੈ ਥਿਰ ਨਾਮ ਸਮਾਣੇ। ਜੰਮਣ ਮਰਨਾ ਹੈ ਸੰਸਾਰ, ਮਨਮੁਖ ਅਚੇਤ ਮਾਇਆ ਮੋਹ ਗੁਬਾਰ। ਪਰ ਨਿੰਦਾ ਬਹੁ ਕੂੜ ਕਮਾਵੈ, ਵਿਸ਼ਟਾ ਕਾ ਕੀੜਾ ਵਿਸ਼ਟਾ ਮਹੇ ਸਮਾਵੈ। ਸਤਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ। ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਵੈ ਸੋਏ। ਸਤਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ। ਭਾਣਾ ਮੰਨੇ ਸਦਾ ਸੁਖ ਹੋਏ,

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਬੁੱਧਵਾਰ ਦੇ ਹਫ਼ਤਾ ਵਾਰੀ ਸੰਤਵਾਨ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸਭ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਅਗਲੇ ਮਹੀਨੇ ਆ ਰਹੇ ਹਨ ਜੂਨ ਦੇ ਮਹੀਨੇ ਇਸੇ ਸੰਬੰਧ ਦੇ ਵਿੱਚ ਹੀ ਰੋਜ਼ਾਨਾ ਦੀ ਤਰ੍ਹਾਂ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ 'ਚ ਹੋਏ ਹਨ ਉਪਰੰਤ ਸੋਦਰ ਦੇ ਪਾਠ ਹੋਏ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਨਾ ਹੁਣ ਕੀਰਤਨ ਦੀ ਰਮਤਾ ਹੋਣ ਜਾ ਰਹੀ ਹੈ ਕੀਰਤਨ ਰਾਹੀਂ ਜੁੜਨਾ ਕਰੋ ਜੀ ਬੰਦੇ ਸਤਿਕਾਰਯੋਗ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸਾਡੇ ਪਾਸ ਹਫ਼ਤਾ ਰੋਜ਼ਾਨਾ ਸ਼ਾਮ ਨੂੰ ਕਥਾ ਦੀ ਹਾਜ਼ਰੀ ਭਰ ਰਹੇ ਹਨ ਸ਼ੁੱਕਰਵਾਰ ਤੱਕ ਸ਼ਾਮ ਦਾ ਸਮਾਂ 8 to 9 ਹੈ ਹਾਜ਼ਰੀ ਭਰ ਕੇ ਰਾਹੇ ਪ੍ਰਾਪਤ ਕਰਨ ਜਿਉਣ ਵਾਲੇ ਸ਼ਨਿਚਰਵਾਰ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ ਵੀਰਵਾਰ ਨੂੰ ਸ੍ਰੀ ਖੰਡਪਾਠ ਸਾਹਿਬ ਪ੍ਰਾਰੰਭ ਹੋਣੇ ਹਨ ਅਤੇ ਸ਼ਨਿਚਰਵਾਰ ਨੂੰ ਸ਼ਾਮ ਨੂੰ ਸੰਪੂਰਨ ਤਾਂ ਸ਼ਾਮ ਦੀਵਾਨ ਸਜਣਗੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਮਹਾਰਾਜ ਬੱਚੇ ਨੂੰ ਲੰਮੀ ਉਮਰ, ਚੜ੍ਹਦੀ ਕਲਾ, ਗੁਰਸਿੱਖੀ ਜੀਵਨ ਅਤੇ ਵੱਡਾ ਹੋ ਕੇ ਮਾਤਾ ਪਿਤਾ ਦਾ ਆਗਿਆਕਾਰੀ ਬਣੇ। ਸੋ ਆਓ ਹੁਣ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

सैपं गुरु प्रसाद तेरे कवन कवन गुण कह कह गावां।

ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ।

साधु जन संगत हुए निवास, किल विखा दुख काटी हर नाम प्रगास।

ਸਤਿਗੁਰ ਬਚਨੀ ਏਕੋ ਜਾਤਾ ਨਾਨਕ ਰਾਮ ਨਾਮ ਮਨ ਰਾਤਾ ਪਰਮ ਸਨਮਾਨਯੋਗ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਸਾਜੇ ਨਿਵਾਜੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ, ਆਪ ਸਾਰੇ ਵਡਭਾਗੀ ਹੋ, ਤਨਤਾ ਦੇ ਯੋਗ ਹੋ। ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ, ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ, ਆਓ ਜੋ ਸਾਹਮਣੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਉਹ ਵਿਚਾਰ ਆਪਾਂ ਸਾਂਝੀ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਗੇ ਵਿਚਾਰ ਆਰੰਭ ਕਰਨ ਦਾ ਯਤਨ ਕਰਾਂਗੇ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਵਿਚਾਰ ਕੀਤੀ ਸੀ, ਨਿਰੰਕਾਰ ਮਹਿ ਆਕਾਰ ਸਮਾਵੈ, ਅਕਲ ਕਲਾ ਸੱਚ ਸਾਚ ਟਿਕਾਵੈ, ਸੋ ਨਰ ਗਰਭ ਜੋਨ ਨਹੀਂ ਆਵੈ। ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਉਹ ਮਨੁੱਖ ਫਿਰ ਜੂਨਾਂ ਵਿੱਚ ਨਹੀਂ ਆਉਂਦਾ। ਭਾਉ ਇਹ ਹੈ ਕਿ ਉਸ ਮਨੁੱਖ ਦਾ ਇਹ ਜਨਮ ਮਰਨ ਦਾ ਗੇੜ ਹੀ ਮੁੱਕ ਜਾਂਦਾ ਹੈ, ਉਸ ਨੂੰ ਪਰਮਾਤਮਾ ਦੇ ਚਰਨਾਂ 'ਚ ਪੱਕੀ ਥਾਂ ਮਿਲ ਜਾਂਦੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਨੁੱਖ ਨੇ ਜਿਸ ਤਰ੍ਹਾਂ ਦੇ ਕਰਮ ਕੀਤੇ, ਉਸੇ ਤਰ੍ਹਾਂ ਦੇ ਕਰਮ ਕਰਕੇ ਕਈ ਪਰਮਾਤਮਾ ਦੇ ਨੇੜੇ ਹੋ ਜਾਂਦੇ ਨੇ ਤੇ ਕਈ ਪਰਮਾਤਮਾ ਤੋਂ ਦੂਰ ਹੋ ਜਾਂਦੇ ਨੇ। ਦੁਨੀਆ ਵੀ ਤੌਰ 'ਤੇ ਆਪਾਂ ਦੇਖੀਏ, ਕਿਸੇ ਮਨੁੱਖ ਦੇ ਨਾਲ ਅਸੀਂ ਆਪ ਚੰਗਾ ਵਰਤਾਰਾ ਕਰੀਏ, ਬੜੀ ਧਿਆਨ ਦੇਣੀ ਉਹ ਗੱਲ ਹੈ। ਕਿਸੇ ਬੰਦੇ ਦੇ ਨਾਲ ਅਸੀਂ ਆਪ ਚੰਗਾ ਵਰਤਾਰਾ ਕਰੀਏ, ਉਸ ਦੇ ਨਾਲ ਚੰਗਾ ਹਾਰ ਵਿਹਾਰ ਕਰੀਏ, ਤੇ ਉਹ ਬੰਦਾ ਸਾਡੇ ਨਾਲ ਚੰਗਾ ਵਿਹਾਰ ਨਾ ਕਰੇ, ਫਿਰ ਭਾਵੇਂ ਉਹ ਸਾਡੇ ਨੇੜੇ ਵੀ ਰਹਿੰਦਾ ਹੋਵੇ ਪਰ ਸਾਡੇ ਮਨ ਤੋਂ ਦੂਰ ਰਹਿੰਦਾ ਹੈ, ਉਸ ਦੇ ਨਾਲ ਫਿਰ ਮਨੁੱਖ ਸਾਂਝ ਨਹੀਂ ਪਾਉਂਦਾ, ਕਿਉਂਕਿ ਉਹ ਮਨੁੱਖ ਮਨੋਂ ਤੋਂ ਦੂਰ ਹੋ ਗਿਆ। ਹੁਣ ਜਿਹੜਾ ਮਨੁੱਖ ਮਨ ਤੋਂ ਦੂਰ ਹੋ ਗਿਆ, ਉਸ ਦੇ ਨਾਲ ਫਿਰ ਮਨੁੱਖ ਨਾ ਹੱਸਦਾ, ਨਾ ਬੋਲਦਾ, ਨਾ ਨਾਲ ਬਹਿੰਦਾ, ਨਾ ਨਾਲ ਖਾਂਦਾ। ਕਿਉਂ? ਨਾਲ ਰਹਿੰਦਿਆਂ ਹੋਇਆ ਵੀ ਉਸ ਦੇ ਨਾਲ ਤਾਲਮੇਲ ਨਹੀਂ ਬਣਦਾ। ਭਾਉ ਇਹ ਵੀ ਪਰਮਾਤਮਾ ਦੇ ਦਰ ਤੇ ਕਰਮਾਂ ਉੱਤੇ ਨਿਸ਼ਤਾਰਾ ਹੁੰਦਾ ਹੈ। ਜਿਸ ਤਰ੍ਹਾਂ ਦੇ ਮਨੁੱਖ ਦੇ ਕਰਮ ਨੇ ਉਸੇ ਤਰ੍ਹਾਂ ਦਾ ਨਿਸ਼ਤਾਰਾ ਹੁੰਦਾ ਹੈ। ਕਰਮੀ ਆਪੋ ਆਪਣੀ। ਹੁਣ ਸਾਰਿਆਂ ਦੀ ਜਿਹੜੀ ਕਰਨੀ ਹੈ ਉਹ ਵੱਖੋ ਵੱਖਰੀ ਹੈ। ਹੁਣ ਆਪਾਂ ਹੋਰ ਥੋੜ੍ਹਾ ਜਿਹਾ ਖੁਲਾਸਾ ਕਰ ਲਈਏ। ਇੱਕ ਮਾਤਾ ਪਿਤਾ ਦੇ ਦੋ ਬੱਚੇ ਨੇ, ਤਿੰਨ ਬੱਚੇ ਨੇ ਜਾਂ ਚਾਰ ਬੱਚੇ ਨੇ, ਸਾਰਿਆਂ ਦੇ ਕਰਮ ਵੱਖੋ ਵੱਖਰੇ ਹੁੰਦੇ ਨੇ, ਸਾਰਿਆਂ ਦੀ ਸੋਚ ਵੱਖਰੀ। ਕਈ ਵਾਰ ਤਾਂ ਇਹ ਵੀ ਵੇਖਣ ਵਿੱਚ ਆਉਂਦਾ ਹੈ ਵੀ ਜਨਮ ਤਾਂ ਇੱਕੋ ਹੀ ਮਾਤਾ ਪਿਤਾ ਤੋਂ ਲਿਆ ਪਰ ਕਈਆਂ ਨੇ ਬੜੀ ਮਸ਼ਕਤ ਕਰਕੇ ਆਪਣੇ ਜੀਵਨ ਨੂੰ ਸੰਵਾਰ ਲਿਆ ਤੇ ਕਈਆਂ ਨੇ ਅਣਗਹਿਲੀ ਕਰਕੇ ਆਪਣੇ ਜੀਵਨ ਨੂੰ ਅੰਧਕਾਰ ਵੱਲ ਧਕੇਲ ਲਿੱਤਿਆ, ਅੰਧਕਾਰ ਵੱਲ ਧਕੇਲ ਲਿਆ। ਕਈਆਂ ਦੇ ਬਹੁਤ ਸੋਹਣੇ ਕਾਰੋਬਾਰ ਹੋ ਗਏ ਤੇ ਕਈ ਫਿਰ ਵੀ ਗਰੀਬ ਰਹਿ ਗਏ। ਹੁਣ ਬੜੀ ਕਮਾਲ ਦੀ ਗੱਲ ਹੈ, ਮਾਤਾ ਪਿਤਾ ਤਾਂ ਇੱਕੋ ਹੀ ਨੇ ਪਰ ਸਾਰਿਆਂ ਦੀ ਅਕਲ ਤੇ ਸ਼ਕਲ ਇੱਕੋ ਜਿਹੀ ਨਹੀਂ, ਸਾਰਿਆਂ ਦੇ ਪਰਮਾਤਮਾ ਦੇ ਨਾਲ ਇੱਕੋ ਜਿਹਾ ਪਿਆਰ ਨਹੀਂ। ਤੇ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਉਹ ਪਰਮਾਤਮਾ ਤਾਂ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ। ਜੇ ਹਾ ਭਾਉ ਤੇ ਹਾ ਫਲ ਪਾਈਐ, ਜਿਸ ਤਰ੍ਹਾਂ ਦੀ ਜਿਸ ਦੀ ਭਾਵਨਾ ਹੈ ਉਸੇ ਤਰ੍ਹਾਂ ਦਾ ਉਸਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਹੁਣ ਮਾਤਾ ਪਿਤਾ ਤਾਂ ਸਾਰਿਆਂ ਨੂੰ ਇੱਕੋ ਨਜ਼ਰੀਏ ਨਾਲ ਵੇਖਦੇ ਨੇ, ਸਤਿਗੁਰੂ ਤਾਂ ਸਾਰਿਆਂ ਨੂੰ ਇੱਕੋ ਨਜ਼ਰੀਏ ਨਾਲ ਵੇਖਦੇ ਨੇ, ਪਰਮਾਤਮਾ ਜੀ ਤਾਂ ਉਹ ਰੱਬ ਤਾਂ ਸਾਰਿਆਂ ਨੂੰ ਇੱਕੋ ਨਜ਼ਰੀਏ ਨਾਲ ਵੇਖਦਾ ਹੈ ਪਰ ਸਾਡਾ ਸਾਰਿਆਂ ਦਾ ਨਜ਼ਾਰਾ ਜਿਹੜਾ ਨਜ਼ਰੀਆ ਉਹ ਵੱਖੋ ਵੱਖਰਾ ਹੈ, ਅਸੀਂ ਸਾਰੇ ਇੱਕ ਨਜ਼ਰੀਏ ਨਾਲ ਨਹੀਂ ਵੇਖਦੇ। ਫਿਰ ਜਿਸ ਤਰ੍ਹਾਂ ਦਾ ਦੇਖਣ ਦਾ ਨਜ਼ਰੀਆ, ਜਿਸ ਤਰ੍ਹਾਂ ਦੀ ਜਿਸਨੀ ਭਾਵਨਾ, ਜਿੰਨੀ ਕੋ ਭਾਵਨਾ, ਜਿੰਨਾ ਕੋ ਪਿਆਰ, ਉਨਾ ਹੀ ਫਿਰ ਉਹਨਾਂ ਨੂੰ ਫਲ ਮਿਲ ਜਾਂਦਾ।

ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰੇ ਹੋ, ਕਰਮੀ ਆਪੋ ਆਪਣੀ ਆਪਣੇ ਕਰਮਾਂ ਕਰਕੇ ਕਈ ਪਰਮਾਤਮਾ ਦੇ ਨੇੜੇ ਵਸਦੇ ਨੇ ਤੇ ਕਈ ਪਰਮਾਤਮਾ ਤੋਂ ਦੂਰ ਹੋ ਜਾਂਦੇ ਨੇ। ਹੁਣ ਦੂਰ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਫਿਰ ਸੰਸਾਰ ਵਿੱਚ ਧੱਕ ਦਿੱਤਾ ਗਿਆ ਵੀ ਜਾਓ ਤੁਸੀਂ ਹੋਰ ਜੁਨਾਂ ਵਿੱਚ ਭੁਗਤੋ, ਹੋਰ ਜੁਨਾਂ ਭੁਗਤੋ ਤੁਸੀਂ ਅਜੇ, ਕਿਉਂਕਿ ਬੜਾ ਸੋਹਣਾ ਸਰੀਰ ਮਿਲਿਆ ਸੀ, ਇੱਕ ਮੌਕਾ ਵਾਹਿਗੁਰੂ ਜੀ ਨੇ ਦਿੱਤਾ ਸੀ, ਭਈ ਪਰਾਪਤ ਮਾਨੁਕ ਦੇ ਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇੱਕ ਮੌਕਾ ਦਿੱਤਾ ਸੀ। ਜਿਵੇਂ ਕਿਸੇ ਨੂੰ ਕਹੋ ਭਾਈ ਇਸ ਕੰਮ ਵਾਸਤੇ ਤੈਨੂੰ ਇੰਨੇ ਕੁ ਦਿਨ ਦਾ ਮੌਕਾ ਦਿੰਦੀ ਆ, ਇੱਕ ਦਿਨ ਦੋ ਦਿਨ ਜਾਂ ਇੱਕ ਵਾਰ ਦੋ ਵਾਰ ਤੈਨੂੰ ਮੌਕਾ ਦਿੰਦੀ ਆ ਭਾਈ, ਜੇ ਤੂੰ ਆਪਣਾ ਕਾਰਜ ਸੰਵਾਰ ਸਕਦਾ ਹੈ ਤਾਂ ਸੰਵਾਰ ਲੈ। ਇਸੇ ਤਰ੍ਹਾਂ ਸਾਨੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇੱਕ ਵਾਰੀ ਦਿੱਤੀ ਹੈ, ਇੱਕ ਮੌਕਾ ਦਿੱਤਾ, ਇੱਕ ਸਮਾਂ ਦਿੱਤਾ ਹੈ ਕਿ ਪਿਆਰਿਆ ਜੇ ਤੂੰ ਚਾਹੁੰਦਾ ਹੈ ਤਾਂ ਤੂੰ ਆਪ ਹੀ ਚੰਗੇ ਕਰਮ ਕਰਕੇ ਆਪਣਾ ਇਹ ਜਨਮ ਮਰਨ ਦਾ ਗੇੜ ਇਹ ਕੱਟ ਸਕਦਾ ਹੈ, ਪਰ ਤੂੰ ਕਹੇ ਕਿ ਸੰਸਾਰ ਵਿੱਚ ਰਹਿ ਕੇ ਪਾਪ ਵੀ ਕਮਾਏ, ਧਰਮ ਦਾ ਕੰਮ ਵੀ ਕੋਈ ਨਾ ਕਰੇ, ਨੇਕ ਕੰਮ ਵੀ ਕੋਈ ਨਾ ਕਰੇ, ਗੁਰੂ ਦੀ ਗੱਲ ਵੀ ਨਾ ਮੰਨੇ, ਰੱਬ ਦੀ ਰਜ਼ਾ ਵੀ ਨਾ ਮੰਨੇ, ਤੇ ਫਿਰ ਤੂੰ ਕਹੇ ਵੀ ਤੇਰਾ ਜਨਮ ਮਰਨ ਦਾ ਗੇੜ ਮੁੱਕ ਜਾਏਗਾ? ਨਹੀਂ ਮੁੱਕੇਗਾ, ਫਿਰ ਸੰਸਾਰ ਵਿੱਚ ਆਉਣਾ ਪਏਗਾ, ਫਿਰ ਜਾਣਾ ਪਏਗਾ, ਫਿਰ ਜਨਮ ਲੈਣਾ ਪਏਗਾ, ਫਿਰ ਮਰਨਾ ਪਏਗਾ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਜਿਹੜੇ ਪਰਮਾਤਮਾ ਨੂੰ ਆਪਣੀ ਕਿਰਦੇ ਵਿੱਚ ਵਸਾ ਕੇ ਰੱਖਦੇ ਨੇ, ਕਹਿਣ ਲੱਗੇ ਉਹਨਾਂ ਦਾ ਇਹ ਜਨਮ ਮਰਨ ਦਾ ਗੇੜ ਇਹ ਮੁੱਕ ਜਾਂਦਾ ਹੈ। ਗੁਰਦੇਵ ਅਗਲੇ ਪਦੇ ਵਿੱਚ ਕਹਿੰਦੇ ਨੇ, ਕਹਿਣ ਲੱਗੇ ਜਹਾਂ ਨਾਮ ਮਿਲੇ ਤਹਾਂ ਜਾਉ, ਕਿ ਮੇਰੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰ ਦਿਓ, ਜਿੱਥੇ ਮੈਨੂੰ ਪਰਮਾਤਮਾ ਦਾ ਨਾਮ ਮਿਲੇ, ਜਿੱਥੇ ਪਰਮਾਤਮਾ ਦੇ ਨਾਮ ਦੀ ਮੈਨੂੰ ਪ੍ਰਾਪਤੀ ਹੋਵੇ, ਜਿੱਥੇ ਪਰਮਾਤਮਾ ਦੀਆਂ ਗੱਲਾਂ ਹੋਵਣ, ਮੈਨੂੰ ਕਿਰਪਾ ਕਰੋ, ਮੈਂ ਉੱਥੇ ਜਾਵਾਂ, ਉੱਥੇ ਜਾ ਕੇ ਬੈਠਾਂ। ਕਰੋ ਕਿਰਪਾ ਕਰੁਣਾ ਪਤੇ, ਤੇਰੇ ਹਰ ਗੁਣ ਗਾਵੋ, ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਸਾਧ ਸੰਗ, ਸਾਧ ਸੰਗਤ, ਇਹੀ ਸਾਧ ਸੰਗ ਹੈ, ਇਹੀ ਗੁਰੂ ਦੀ ਸੰਗਤ ਹੈ। ਕਿਤੇ ਸਾਡੀ ਵੀ ਇਸ ਤਰ੍ਹਾਂ ਦੀ ਭਾਵਨਾ ਹੋਣੀ ਚਾਹੀਦੀ ਹੈ, ਹੇ ਕਿਰਪਾ ਦੇ ਖਜ਼ਾਨੇ, ਤਰਸਯੋਗ ਪਰਮਾਤਮਾ ਜੀ ਸਾਡੇ ਤੇ ਕਿਰਪਾ ਕਰ ਦਿਓ, ਸਾਡੀ ਵੀ ਇਸ ਤਰ੍ਹਾਂ ਦੀ ਭਾਵਨਾ ਬਣ ਜਾਵੇ, ਇਹੋ ਜੀ ਕਿਰਪਾ ਸਾਡੇ ਤੇ ਕਰ ਦਿਓ ਕਿ ਅਸੀਂ ਵੀ ਤੇਰੇ ਗੁਣਗਾਨ ਕਰ ਸਕੀਏ ਤੇ ਅਸੀਂ ਵੀ ਸਾਧ ਸੰਗਤ ਕਰ ਸਕੀਏ, ਸਾਧ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਸਾਡੀ ਲੀਨਤਾ ਬਣ ਜਾਵੇ।

ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਜੀ ਇਸ ਗੱਲ ਤੇ ਜ਼ੋਰ ਦਿੰਦੇ ਨੇ, ਕਹਿਣ ਲੱਗੇ ਪਿਆਰਿਆ ਪਰਮਾਤਮਾ ਦੇ ਨਾਲ ਜੇ ਤੂੰ ਮਿਲਣਾ ਚਾਹੁੰਦਾ ਹੈ ਤਾਂ ਉਹ ਤਾਂ ਗੁਰੂ ਦੀ ਕਿਰਪਾ ਨਾਲ ਹੀ ਮਿਲਿਆ ਜਾ ਸਕਦਾ ਹੈ। ਕਿਵੇਂ ਮਿਲਿਆ ਜਾਵੇਗਾ?

0: ਜ਼ਿੰਦਗੀ ਦੇ ਸਹੀ ਰਾਹ ਤੋਂ ਖੁੰਝ ਗਏ, ਭਟਕ ਗਏ, ਇਵੇਂ ਕਹਿ ਲਈਏ, ਜ਼ਿੰਦਗੀ ਦੇ ਸਹੀ ਰਾਹ ਤੋਂ ਭਟਕ ਗਏ। ਜੇ ਗੁਰੂ ਕਿਰਪਾ ਕਰਦੇ ਤਾਂ ਗੁਰੂ ਉਹਨਾਂ ਨੂੰ ਜ਼ਿੰਦਗੀ ਦੇ ਸਹੀ ਰਾਹ ਤੇ ਤੋਰ ਦਿੰਦੇ ਨੇ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਜ਼ਿੰਦਗੀ ਦਾ ਜਿਨ੍ਹਾਂ ਨੂੰ ਭੁੱਲਿਆ ਨੂੰ ਗੁਰੂ ਨੇ ਸਹੀ ਰਾਹ ਦੱਸ ਦਿੱਤਾ। ਐਸਾ ਗੁਰ ਵਡਭਾਗੀ ਪਾਇਆ, ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ। ਬਲਿਹਾਰੀ ਗੁਰ ਆਪਣੇ ਦਿਓ ਪਾੜੀ ਸਦਵਾਰ, ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਲੋਕ ਹੈ। ਆਸਾ ਕੀ ਵਾਰ ਵਿੱਚ ਆਪਾਂ ਨਿੱਤਾ ਪ੍ਰਤੀਤ ਸੁਣਦੇ ਹਾਂ, ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਿਹਾਰਦਾ ਹਾਂ, ਕੁਰਬਾਨ ਜਾਨਾ, ਸਦਕੇ ਜਾਨਾ, ਕਿੰਨੀ ਵਾਰ? ਦਿਓ ਫਾੜੀ ਸਦਵਾਰ, ਇੱਕ ਦਿਨ ਚ ਸੈਕੜੇ ਵਾਰ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ ਹਾਂ। ਕਿਉਂ? ਕਹਿਣ ਲੱਗੇ, ਜਿਨ ਮਾਣਸ ਤੇ ਦੇਵ ਤੇ ਕੀ ਹੈ। ਹੁਣ ਬੜੇ ਕਮਾਲ ਦੀ ਗੱਲ ਹੈ ਸਾਧ ਸੰਗਤ ਜੀ, ਹੁਣ ਮਨੁੱਖ ਤੋਂ ਦੇਵਤੇ ਕਿਵੇਂ ਬਣਦੇ ਨੇ ਆਪਾਂ ਥੋੜਾ ਜਿਹਾ ਧਿਆਨ ਕਰਕੇ ਦੇਖੀਏ ਵੀ ਦੇਵਤੇ ਕਿਵੇਂ ਬਣਦੇ ਨੇ। ਮਨੁੱਖ ਤੋਂ ਕੋਈ ਕਹੇ ਭਾਈ ਕਿ ਸਰੀਰ ਬਦਲ ਜਾਂਦਾ ਹੈ, ਅਸਲ ਵਿੱਚ ਜਿਨ੍ਹਾਂ ਮਨੁੱਖਾਂ ਦੀ ਬਿਰਤੀ ਮਨੁੱਖਾਂ ਵਾਲੀ ਹੁੰਦੀ ਹੈ, ਜਦੋਂ ਗੁਰੂ ਕਿਰਪਾ ਕਰਦੇ ਤਾਂ ਫਿਰ ਉਹਨਾਂ ਦੀ ਜਿਹੜੀ ਬਿਰਤੀ ਹੈ, ਅੰਦਰ ਦੀ ਬਿਰਤੀ ਹੈ, ਉਹ ਫਿਰ ਦੇਵਤਿਆਂ ਵਰਗੀ ਹੋ ਜਾਂਦੀ ਹੈ। ਇਹ ਹੈ ਦੇਵਤੇ ਬਣ ਜਾਣਾ। ਭਾਓ ਉਹ ਫਿਰ ਚੰਗੇ ਕੰਮ ਕਰਦੇ ਨੇ, ਨੇਕ ਕੰਮ ਕਰਦੇ ਨੇ, ਦੂਜਿਆਂ ਦੀ ਭਲਾਈ ਵਾਸਤੇ ਜੀਵਨ ਜਿਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਤੇ ਸਾਡੀ ਵੀ ਇਹ ਭਾਵਨਾ ਬਣ ਜਾਵੇ। ਫਿਰ ਕਹਿੰਦੇ ਨੇ, ਮੈਂ ਗੁਰੂ ਦੀ ਕਿਰਪਾ ਨਾਲ ਚੰਗੇ ਕਰਮ ਕਮਾਵਾਂ, ਨਾਮੇ ਰਾਤਾ ਹਰ ਗੁਣ ਗਾਓ। ਮੈਂ ਪਰਮਾਤਮਾ ਦੇ ਗੁਣ ਗਾਵਾਂ ਪਰ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦੇ ਗੁਣਗਾਨ ਕਰਾਂ, ਬੱਦਾ ਚੱਟੀ ਨਹੀਂ। ਜਦੋਂ ਵੀ ਪਰਮਾਤਮਾ ਦੇ ਗੁਣਗਾਨ ਕਰੀਏ, ਪਿਆਰ ਨਾਲ, ਪ੍ਰੇਮ ਨਾਲ, ਭਾਵਨਾ ਲੈ ਕੇ, ਸ਼ਰਧਾ ਲੈ ਕੇ ਉਸ ਪਰਮਾਤਮਾ ਦੇ ਗੁਣਗਾਨ ਕਰੀਏ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਅਨੰਦ ਸਿੰਘ ਭਗਤ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕੀਤਾ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸੰਗਤਾਂ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ਨਿਚਰਵਾਰ ਆ ਰਿਹਾ ਹੈ। ਕੱਲ੍ਹ ਥਰਸਡੇ 5 ਵਜੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਵੇਗਾ ਅਤੇ ਸ਼ਨਿਚਰਵਾਰ ਨੂੰ ਭੋਗ ਪਾਏ ਜਾਣਗੇ ਅਤੇ ਉਪਰੰਤ ਗੁਰੂ ਮਹਾਰਾਜ ਦੇ ਜਨਮ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਦੀਵਾਨ ਸਜਣਗੇ। ਸੋ ਵੱਧ ਚੜ੍ਹ ਕੇ ਆਓ, ਆਪਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅਤੇ ਨਾਲ ਹੀ ਬੇਨਤੀ ਹੈ ਕਿ ਜਿਵੇਂ ਹਰੇਕ ਟਾਈਮ ਦੀ ਤਰ੍ਹਾਂ ਆਪ ਸੰਗਤਾਂ ਨੂੰ ਯਾਦ ਕਰਾਉਂਦੇ, ਕਿਉਂਕਿ 6 ਜੂਨ ਸ਼ਨਿਚਰਵਾਰ ਵਾਲੇ ਦਿਨ ਸੈਨ ਫਰਾਂਸਿਸਕੋ ਵਿਖੇ ਹਰ ਸਾਲ ਦੀ ਤਰ੍ਹਾਂ ਜੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਉਹਨਾਂ ਦੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਜੋ ਨਿਕਲਦੀ ਹੈ, ਵੱਧ ਚੜ੍ਹ ਕੇ ਆਓ। 2nd Street ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਤੱਕ ਜਾਣੀ ਹੈ। ਦੇਸ਼ਾਂ ਵਿਦੇਸ਼ਾਂ 'ਚੋਂ ਬੁਲਾਰੇ ਜਿਹੜੇ ਆ ਰਹੇ, ਆਪਾਂ ਉਹਨਾਂ ਨੂੰ ਵੀ ਸਰਵਣ ਕਰਨਾ ਅਤੇ ਨਾਲ ਹੀ ਜੋ ਆਪਾਂ ਗੁਰੂ ਮਹਾਰਾਜ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਵੀ ਲੈਣੀਆਂ, ਉਹਨਾਂ ਨੂੰ ਯਾਦ ਕਰਕੇ ਆਓ। ਹੁਣ ਮੈਂ ਬੇਨਤੀ ਕਰਦਾ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ 'ਤੇ ਬੜੀ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼, ਉਸ ਦਰ ਦੇ ਕੀਰਤਨੀਏ, ਉਹਨਾਂ ਦੇ ਜਥੇ ਨੂੰ ਬੇਨਤੀ ਕਰਦਾ ਕਿ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭੁੱਲਾ ਗਲਤੀਆਂ ਦੀ ਮੁਆਫ਼ੀ ਸਾਧ ਸੰਗਤ ਜਿਨ੍ਹਾਂ ਦੀ ਉਡੀਕ ਸੀ ਆਣ ਪਹੁੰਚੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਅਗਲਾ ਸਮਾਂ ਉਹਨਾਂ ਦਾ ਆਪ ਜੀ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖੋ ਭੁੱਲਾ ਗਲਤੀਆਂ ਦੀ ਮੁਆਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਦੀਨ ਦੁਨੀਆਂ ਦੇ ਵਾਲੀ ਚਵਰ ਤਖ਼ਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਰੂਪ ਖਾਲਸਾ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਬੁੱਧਵਾਰ ਦੇ ਸਿੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਭਾਈ ਭਿੰਦਰਪਾਲ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ, ਜਿਨ੍ਹਾਂ ਦੇ ਦੋ ਦੀਵਾਨ ਹੋਰ ਬਾਕੀ ਨੇ ਅੱਜ ਦਾ ਅਤੇ ਕੱਲ੍ਹ ਦਾ। ਉਸ ਤੋਂ ਉਪਰੰਤ ਉਹਨਾਂ ਦੇ ਜੋ ਦੀਵਾਨ ਨੇ ਐਲਸ ਫਰਾਂਟੇ ਸੈਚਰਡੇ ਨੂੰ ਅਤੇ ਸੰਡੇ ਨੂੰ ਵੀ ਐਲਸ ਫਰਾਂਟੇ ਹੀ ਹੈ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਇਸ ਸ਼ਨਿਚਰਵਾਰ ਆ ਰਹੇ ਨੇ, ਜਿਸ ਦੇ ਸੰਬੰਧ ਵਿੱਚ ਕੱਲ੍ਹ ਸ਼ਾਮ ਰੋਜ਼ ਨੂੰ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ, ਜਿਨ੍ਹਾਂ ਦੀ ਸਮਾਪਤੀ ਸ਼ਨਿਚਰਵਾਰ ਨੂੰ 4 ਵਜੇ ਭੋਗ ਪੈਣਗੇ। ਉਸ ਤੋਂ ਉਪਰੰਤ 4 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਗੁਰਬਾਣੀ ਕੀਰਤਨ ਦੇ ਦਰਬਾਰ ਸਜਣਗੇ। ਦੂਜੀ ਬੇਨਤੀ, ਜੋ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਆਪਾਂ ਸਾਲਾਨਾ ਨਗਰ ਕੀਰਤਨ ਕਰਦੇ ਹਾਂ, ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪ ਆਪਣੇ ਪਰਿਵਾਰਾਂ ਦੇ ਸਮੇਤ ਇਹਨਾਂ ਸਮੂਹ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਉੱਥੇ ਜ਼ਰੂਰ ਪਹੁੰਚੋ। ਜਿਸ ਕਿਸੇ ਨੂੰ ਵੀ ਰਾਈਡ ਦੀ ਪ੍ਰੋਬਲਮ ਆ ਰਹੀ ਹੋਵੇ, ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ, ਜੋ ਉਸ ਹਿਸਾਬ ਨਾਲ ਬੱਸਾਂ ਦਾ ਪ੍ਰਬੰਧ ਕੀਤਾ ਜਾ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਭਿੰਦਰਪਾਲ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋਈ। ਪਰ ਜਦੋਂ ਅਸੀਂ ਗੁਰੂ ਰਾਮਦਾਸ ਜੀ ਦਾ ਜੀਵਨ ਪੜ੍ਹਦੇ ਹਾਂ, ਇੱਕ ਰਾਜ ਭਾਗ ਹੈ ਬਾਹਰ ਦਾ, ਜਿਹੜਾ ਰਾਜ ਭਾਗ ਬਾਹਰ ਦਾ ਕਿਸੇ ਦਾ ਵੀ ਹੋਵੇ, ਯਾਦ ਰੱਖਿਓ ਇੱਥੇ ਕਦੀ ਵੀ ਕਿਸੇ ਦਾ ਰਾਜ ਭਾਗ ਸਥਾਪਿਤ ਨਹੀਂ ਰਿਹਾ। ਸਮੇਂ ਦੇ ਨਾਲ ਇੱਥੇ ਵੱਡੇ ਵੱਡੇ ਲੋਕ ਆਏ, ਸਾਰੇ ਚਲੇ ਗਏ। ਅਸੀਂ ਇੱਕ ਬਚਨ ਰੋਜ਼ ਸਵਈਆਂ 'ਚ ਪੜ੍ਹਦੇ ਹਾਂ ਕਿ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ, ਸੁੰਦਰ ਹਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ, ਭੂਪਤ ਕੌਣ ਗਨੈ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤ ਕੇ ਧਾਮ ਸਧਾਰੇ। ਇਹ ਅੰਮ੍ਰਿਤ ਸਵਈਆਂ 'ਚ ਆਪਾਂ ਪੜ੍ਹਨੇ। ਹੁਣ ਇਹਦੇ ਜਦੋਂ ਆਪਾਂ ਅਰਥ ਕਰਨੇ ਆ, ਇਹਦੇ ਅਰਥ ਨੇ ਕਿ ਕੁਝ ਐਸੇ ਰਾਜੇ ਮਹਾਰਾਜੇ ਪੈਦਾ ਹੋਏ ਕਿ ਜਿਨ੍ਹਾਂ ਨੇ ਆਪਣੀ ਸ਼ਕਤੀ ਆਪਣੇ ਬਲ ਨਾਲ ਆਪਣੇ ਦੇਸ਼ ਨੂੰ ਜਿੱਤਿਆ, ਫਿਰ ਆਪਣੇ ਦੇਸ਼ ਨੂੰ ਜਿੱਤਣ ਤੋਂ ਬਾਅਦ ਉਹਨਾਂ ਨੇ ਹੋਰਨਾਂ ਦੇਸ਼ਾਂ 'ਤੇ ਫਤਿਹ ਪ੍ਰਾਪਤ ਕੀਤੀ। ਜਦੋਂ ਜਿੱਤ ਕੇ ਆਉਂਦੇ ਸਨ, ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਨਗਾਰੇ ਵੱਜਦੇ ਸਨ, ਮਿਰਦੰਗ ਵੱਜਦੇ ਸਨ, ਢੋਲ ਵੱਜਦੇ ਸਨ। ਪਰ ਮਹਾਰਾਜ ਕਹਿੰਦੇ ਆ, ਪਰਮੇਸ਼ਵਰ ਦੀ ਇਬਾਦਤ ਤੋਂ ਬਿਨਾਂ ਇੰਨੀ ਤਾਕਤ ਰੱਖਣ ਵਾਲੇ ਰਾਜੇ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਅੰਤ ਨੂੰ ਇਹੋ ਜਿਹਾ ਰਾਜੇ ਜਮਾਂ ਦੇ ਘਰ ਨੂੰ ਚਲੇ ਗਏ। ਥੋੜ੍ਹੇ ਜਿਹੇ ਮੈਂ ਫਿਰ ਰਿਪੀਟ ਕਰ ਦੇਣਾ ਕਿ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਇਹਦਾ ਅਰਥ ਦੂਜੇ ਦੇਸ਼ਾਂ ਨੂੰ ਜਿੱਤ ਕੇ ਆਏ ਤੇ ਜਿੱਤ ਦੀ ਖੁਸ਼ੀ ਵਿੱਚ ਨਗਾਰੇ, ਢੋਲ ਤੇ ਮਿਰਦੰਗ ਵੱਜੇ ਕਿਉਂਕਿ ਉਹਨਾਂ ਦੀ ਜੈ ਜੈਕਾਰ ਹੋਈ। ਬਾਜ ਢੋਲ ਮਿਰਦੰਗ ਨਗਾਰੇ, ਗੁੰਜਿਤ ਗੂੜ ਗਜਾਨ ਕੇ, ਸੁੰਦਰ ਹਿੰਸਤ ਹੈ ਰਾਜ ਹਜ਼ਾਰੇ। ਉਹ ਜਦੋਂ ਜਿੱਤ ਕੇ ਆਏ, ਦੂਸਰੇ ਮੁਲਕਾਂ ਦੇ ਕੀਮਤੀ ਹਾਥੀ ਲੈ ਕੇ ਆਏ। ਉਹ ਹਾਥੀ ਗੁੰਜਾਰਾਂ ਪਾਉਂਦੇ ਪਏ ਆ, ਚਿੰਗਾੜਦੇ ਪਏ ਆ। ਅਰਬੀ ਘੋੜੇ ਜਿੱਤ ਕੇ ਲਿਆਏ, ਉਹ ਖਿਣਕਦੇ ਪਏ ਆ। ਮਹਾਰਾਜ ਕਹਿੰਦੇ, ਭੂਤ ਭਵਿੱਖ ਭਵਾਨ ਕੇ, ਭੂਪਤ ਕੌਣ ਗਨੈ ਨੀ ਜਾਤ ਵਿਚਾਰੇ। ਇਹੋ ਜਿਹੇ ਰਾਜੇ ਪਹਿਲਾਂ ਵੀ ਹੋਏ, ਅੱਜ ਵੀ ਕਹਿਣ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਉਣਗੇ। ਪਰ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਕਿ ਸ੍ਰੀਪਤ ਸਿੰਘ ਭਗਵਾਨ ਭਜੇ ਬਿਨ ਅੰਤ ਕੋ, ਕਰਤਾਰ ਦਾ ਸਿਮਰਨ ਕਰ। ਇਹ ਦੋ ਲਫ਼ਜ਼ ਧਿਆਨ ਨਾਲ ਸੁਣਿਓ, ਅੰਤ ਕੋ, ਅੰਤ ਕੇ। ਅੰਤ ਕੋ ਇਹਦਾ ਅਰਥ ਹੈ ਅੰਤ ਵੇਲੇ, ਤੇ ਅੰਤ ਕੇ ਦਾ ਲਫ਼ਜ਼ੀ ਅਰਥ ਹੈ ਕਿ ਜਮਦੂਤ ਦਾ ਧਰਮ ਰਾਜ ਦਾ ਘਰ। ਇਹੋ ਜਿਹਾ ਰਾਜੇ ਅੰਤਲੇ ਸਮੇਂ ਜਮਦੂਤਾਂ ਦੇ ਘਰ ਨੂੰ ਚਲੇ ਗਏ। ਨਾਮੋ ਨਿਸ਼ਾਨ ਮਿਟ ਗਿਆ ਜੀ, ਜਿਨ੍ਹਾਂ ਦੇ ਸਿਰ ਤੇ ਛਤਰ ਝੁਕਦੇ ਸਨ। ਮੈਂ ਇੱਕ ਬੇਨਤੀ ਅਕਸਰ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰ ਤੇ ਕਰਨਾ ਹੁੰਦਾ ਕਿ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ ਬਾਬਾ ਫਰੀਦ ਸਾਹਿਬ ਦਾ, ਕਿਉਂਕਿ ਭਾਈ ਸਾਹਿਬ ਜੋ ਪੜ੍ਹ ਰਹੇ ਸਨ, ਮੈਂ ਸੱਚ ਕਹਿਣਾ ਹਰ ਇੱਕ ਦਾ ਇਸ਼ਕ ਹੁੰਦਾ ਹੈ। ਜਦੋਂ ਕਿਤੇ ਗੁਰੂ ਰਾਮਦਾਸ ਜੀ ਦਾ ਕੋਈ ਸ਼ਬਦ, ਕੋਈ ਸਵਈਆ ਜਾਂਦਾ ਹੈ, ਕਿਉਂਕਿ ਲਗਾਤਾਰ ਕਥਾ ਕਰਨ ਕਰਕੇ ਉਹ ਔਰਾ ਅੰਦਰ ਧੁਰ ਅਸਰ ਕਰ ਜਾਂਦਾ ਹੈ ਜੀ, ਕੀਤਾ ਹੈ ਉਹਨੇ, ਫਿਰ ਯਾਦ ਹੀ ਉਸਦੀ ਹੁੰਦੀ ਹੈ। ਬਾਬਾ ਫਰੀਦ ਸਾਹਿਬ ਦਾ ਬਚਨ ਹੈ ਕਿ ਇੱਕ ਰਾਜਾ ਜਿਸ ਦੇ ਸਿਰ ਤੇ ਛਤਰ ਝੁਲਦੇ ਸਨ, ਜਦੋਂ ਆਪਣੇ ਦਰਬਾਰ ਵੀ ਜਾਂਦਾ ਸੀ ਤੇ ਕਵੀ ਖਲੋ ਕੇ ਉਹਦੀਆਂ ਸਿਫਤਾਂ ਕਰਦੇ ਸਨ। ਆਪਾਂ ਹਰ ਬਚਨ ਸਤਿਗੁਰਾਂ ਦੀ ਬਾਣੀ ਚੁਲ ਜਾਵਾਂ, ਤੇ ਮੈਂ ਅਕਸਰ ਯਤਨ ਕਰਨਾ ਹੁੰਦਾ ਆਪਾਂ ਗੁਰਬਾਣੀ ਚੋਂ ਬਾਹਰ ਨਾ ਨਿਕਲੀਏ। ਗੱਲਾਂ ਸਾਡੇ ਤੋਂ ਕਈ ਗੁਣਾ ਵੱਧ ਸਮਾਜ ਜਾਣਦਾ ਹੈ। ਤੁਸੀਂ 8-8, 9-9 ਘੰਟੇ ਕੰਮ ਕਰਕੇ ਗੁਰਦੁਆਰੇ ਇਸ ਕਰਕੇ ਆਉਂਦੇ ਹੋ ਕਿ ਜਿਸ ਨੂੰ ਮੱਥਾ ਟੇਕਣਾ ਹੈ ਉਹਦੀ ਸਿਫਤ ਆਪਾਂ ਸੁਣ ਸਕੀਏ, ਮਕਸਦ ਤਾਂ ਇਹੀ ਹੈ ਨਾ। ਤੇ ਜੇ ਬੰਦਾ ਇੱਥੋਂ ਵੀ ਤੜਪ ਤੇ ਅੱਗ ਲੈ ਕੇ ਜਾਏਗਾ ਤੇ ਫਿਰ ਜਾਏਗਾ ਕਿੱਥੇ। ਮੈਂ ਇੱਕ ਗੱਲ ਸੈਨੋਜ਼ੇ ਕਹੀ ਸੀ 1997-98 'ਚ, ਮਸਕੀਨ ਸਾਹਿਬ ਤੇ ਆਪਾਂ ਇਕੱਠੀ ਕਥਾ ਕਰਦੇ ਸਾਂ ਇੱਥੇ, ਤੇ ਸਰੀਰਾਂ ਨੂੰ ਪਤਾ ਜਿਹੜੇ ਉਸ ਵੇਲੇ ਸਨ, ਜਿਹੜਾ ਕਮਰਾ ਡਾਕਟਰ ਸਾਹਿਬ ਦਾ ਹੈ ਜਿੱਥੇ ਡਾਕਟਰ ਸਾਹਿਬ ਬੈਠਦੇ ਹੁੰਦੇ ਸਨ, ਉੱਥੇ ਮਸਕੀਨ ਸਾਹਿਬ ਬੈਠੇ ਸਨ। ਸਾਨੂੰ ਪਤਾ ਸੀ ਸਾਹਮਣੇ ਬਹਿ ਇਕੱਠੀ ਕਰਦਾ, ਮੈਂ ਸੈਨੋਜ਼ੇ ਕਥਾ ਕਰਦਾ ਸਾਂ, ਉਹ ਇੱਥੇ ਕਰਦੇ ਸਨ, ਰਹਿਸ਼ ਇੱਥੇ ਸੀ। ਉਹ ਅਕਸਰ ਉਸ ਪਾਸੇ ਬੈਠ ਕੇ, ਹੱਥ ਉਹਨਾਂ ਦੇ ਮੋਟੀ ਮਾਲਾ ਹੁੰਦੀ ਸੀ, ਉਹ ਜਦੋਂ ਕਮਰੇ 'ਚ ਅਸੀਂ ਨੇੜੇ ਪੈਂਦੇ ਸਾਂ ਤੇ ਸਵੇਰੇ ਉਹ ਬੜੀ ਹੀ ਗ੍ਰਾਮ ਦੇ ਵਿੱਚ ਵਾਹਿਗੁਰੂ ਬੋਲਦੇ ਸਨ, ਬੜੇ ਐਸਤਾ ਐਸਤਾ, ਬੜੀ ਗੂੰਜ ਪੈਂਦੀ ਸੀ। ਇੱਥੇ ਮੈਨੂੰ ਉਹਨੇ ਇੱਕ ਗੱਲ ਕਹੀ ਸੀ, ਮੈਂ ਜਦੋਂ ਪੁੱਛਿਆ ਦੱਸੋ, ਕਹਿਣ ਲੱਗੇ ਜਿੰਨਾ ਮਰਜ਼ੀ ਕੋਈ ਅਪਮਾਨ ਕਰੇ,

ਕਦੀ ਵੀ ਇਸ ਕਥਾ ਵਿੱਚ ਇਹ ਜ਼ਾਹਿਰ ਨਹੀਂ ਹੋਣ ਦੇਣਾ ਤੁਹਾਡੇ ਅੰਦਰ ਦਾ ਖੰਡਾ ਸੰਗਤ ਉੱਤੇ ਅਸਰ ਕਰ ਜਾਏ। ਗੱਲ ਬੜੀ ਵੱਡੀ ਸੀ ਜੀ। ਮੈਂ ਆਪ ਨੂੰ ਤਾਂ ਬੇਨਤੀ ਕੀਤੀ, ਆਪਾਂ ਕਿਉਂ ਨਹੀਂ ਆ ਗੁਰਦੁਆਰਾ ਸਾਹਿਬ, ਗੁਰਦੁਆਰੇ ਸਿਫਤ ਸੁਣਨ ਆਏ ਹਾਂ। ਇਹਦਾ ਮਕਸਦ ਹੈ ਆਪਣਾ ਅੰਦਰ ਗੁਰੂ ਜੀ ਨਾਲ ਜੁੜ ਜਾਏ, ਸਾਡੇ ਕਹਿਣ ਵਾਲਿਆਂ, ਤੁਹਾਡਾ ਸੁਣਨ ਵਾਲਿਆਂ ਦਾ। ਦੁਨੀਆਂ ਦੇ ਰਾਜੇ ਜਿੰਨੀ ਦੇਰ ਤੱਕ ਜਿਉਂਦੇ ਨੇ ਉਨੀ ਦੇਰ ਤੱਕ ਛਤਰ ਝੁੱਲਦੇ ਆ, ਨਗਾਰੇ ਵੱਜਦੇ ਨੇ, ਉਹਨਾਂ ਦੀਆਂ ਸਿਫਤਾਂ ਹੁੰਦੀਆਂ ਨੇ। ਪਰ ਸੰਗਤ ਜੀ, ਜਿਸ ਵਕਤ ਤੋਂ ਰਾਜਿਆਂ ਦੀ ਮੌਤ ਹੋ ਜਾਏ, ਉਹਨਾਂ ਦੇ ਨਗਾਰੇ, ਉਹਨਾਂ ਦੇ ਨਰਸਿੰਘੇ, ਉਹਨਾਂ ਦੇ ਬਸਤਰ ਸਿਰਫ ਮਿਊਜ਼ੀਅਮ ਵਿੱਚ ਲੋਕਾਂ ਦੇ ਵੇਖਣ ਵਾਸਤੇ ਰਹਿ ਜਾਂਦੇ ਆ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਸ ਦਿਨ ਹਜ਼ੂਰ ਦਾ ਆਗਮਨ ਹੋਇਆ, ਕੋਈ ਨਗਾਰਾ ਨਹੀਂ ਵੱਜਿਆ, ਘਰ ਵਿੱਚ ਇੰਨਾ ਧਨ ਵੀ ਨਹੀਂ। ਦੁਨੀਆਂ ਦੇ ਰਾਜ ਜੋ ਰਾਜ ਤਖਤ ਮਾਨਣ ਵਾਲਿਆਂ ਦਾ ਨਾਮੋ ਨਿਸ਼ਾਨ ਮਿਟ ਗਿਆ, ਪਰ ਗੁਰੂ ਰਾਮਦਾਸ ਜੀ ਦਾ ਘਰ ਐਸਾ ਹੈ ਜਿਹਦੇ ਰੋਜ਼ਾਨਾ ਛਤਰ ਵੀ ਝੁੱਲਦਾ ਹੈ, ਪਾਲਕੀ ਵੀ ਚੱਲਦੀ ਹੈ, ਤੇ ਜਿਹਦੇ ਆਉਣ ਤੋਂ ਪਹਿਲਾਂ ਗੁਰਸਿੱਖ ਖੜੇ ਹੋ ਕੇ ਗੁਰੂ ਸਾਹਿਬ ਦੀ ਸਿਫਤ ਵਿੱਚ ਸਵਈਏ ਵੀ ਪੜ੍ਹਦੇ। ਇਹ ਸਤਿਗੁਰਾਂ ਦੀ ਉਪਮਾ ਹੈ, ਰਾਜ ਜੋ ਤਖਤ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਹੈ, ਪਾਸ ਦਮਾਮੇ, ਦਮਾਮਾ ਮੀਨਸ ਨਗਾਰਾ, ਜਿਨ੍ਹਾਂ ਰਾਜਿਆਂ ਦੇ ਨਗਾਰੇ ਸਨ ਅੱਜ ਕੋਲ ਪਏ ਆ, ਛੱਤ ਸਿਰ ਸੋਨੇ ਦੇ ਛਤਰ ਸਿਰ ਤੇ ਝੁੱਲਦੇ ਸਨ, ਉਹ ਵੀ ਕੋਲ ਪਏ ਆ। ਪਾਸ ਦਬਾਮੇ ਛੱਤ ਸਿਰ ਭੇਰੀ ਸੱਡੋ ਰੱਡ, ਉਹ ਤੁਰਦੇ ਸਨ ਅੱਗੇ ਨਰਸਿੰਘੇ ਵੱਜਦੇ ਸਨ। ਰੱਡ ਅਸਲ ਚ ਕਵਿਤਾ ਵਿੱਚ ਛੰਦ ਦੀ ਚਾਲ ਹੈ, ਯਾਦ ਰੱਖਿਓ। ਭੱਟਾਂ ਦੇ ਸਵਈਆਂ ਚ ਰੱਡ ਆਉਂਦਾ, ਇੱਕ ਜਿਵੇਂ ਸਵਈਆ ਹੁੰਦਾ, ਦੋਹਰਾ ਹੁੰਦਾ, ਕੁੰਡਲੀਆ ਹੁੰਦਾ, ਕਬਿੱਤ ਹੁੰਦਾ, ਇਸੇ ਤਰ੍ਹਾਂ ਰੱਡ ਇੱਕ ਛੰਦ ਵੀ ਹੈ ਜੀ। ਉਹਨਾਂ ਲਈ ਰੱਡ ਛੰਦ ਪੜੇ ਜਾਂਦੇ ਸਨ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਬਾਬਾ ਜੀ ਕਹਿੰਦੇ ਜਾਏ ਸੁੱਤੇ ਜੀਰਾਨ ਮੇ, ਇਹੋ ਜਿਹਾ ਰਾਜੇ ਕਬਰਾਂ 'ਚ ਸੁੱਤੇ ਪਏ ਨੇ। ਥੀਏ ਅਤੀਮਾ, ਅਸੀਂ ਇੱਕ ਸ਼ਬਦ ਵਰਤਨੇ ਯਤੀਮਾ, ਉੱਥੇ ਗੁਰਬਾਣੀ 'ਚ ਅਤੀਮਾ ਲਫ਼ਜ਼ੀ ਅਰਥ ਯਤੀਮ ਹੈ, ਉਹ ਰਾਜੇ ਯਤੀਮਾਂ ਦੀ ਤਰ੍ਹਾਂ ਰੁਲਦੇ ਪਏ ਆ। ਪਰ ਯਾਦ ਰੱਖਿਓ, ਜਿਹਦੇ 7 ਸਾਲ ਦੀ ਉਮਰ 'ਚ ਮਾਂ ਬਾਪ ਚਲੇ ਗਏ, ਚਲੋ ਸੰਸਾਰੀ ਲੋਕਾਂ ਨੇ ਕਿਹਾ ਕਿ ਯਤੀਮ ਹੋ ਗਿਆ, ਪਰ ਨਹੀਂ, ਉਸ ਗੁਰੂ ਰਾਮਦਾਸ ਜੀ ਦਾ ਰਾਜ, ਉਹਨਾਂ ਦਾ ਤਖਤ, ਉਹਨਾਂ ਦਾ ਜੋਗ ਜੁਗੋ ਜਗ ਅਟਲ ਰਹਿਣ ਵਾਲਾ ਹੈ। ਇਹ ਭਾਈ ਸਾਹਿਬ ਨੂੰ ਪੜ੍ਹ ਕੇ ਗਏ। 3 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਮੈਂ ਸੱਚੀ ਚਾਹੁੰਦਾ ਹੁੰਦਾ ਵੀ ਸਲੋਕ ਸ਼ੁਰੂ ਕਰਦੇ ਹਾਂ, ਪਰ ਉਹ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਆ, ਬਦੋ ਬਦੀ ਹਿਰਦਾ ਉਸ ਪਾਸੇ ਤੁਰ ਪੈਂਦਾ ਹੈ, ਕਿਉਂਕਿ ਉਸ ਥਾਂ 'ਤੇ ਜਿਸ ਨੂੰ ਕਿਤੇ ਵੀ ਕੋਈ ਸਹਾਰਾ ਨਾ ਮਿਲਦਾ ਹੋਵੇ, ਉਸ ਦੀ ਪਰਕਰਮਾ ਮੁਰਦਿਆਂ ਨੂੰ ਜ਼ਿੰਦਗੀ ਬਖਸ਼ਦੀ ਹੈ। ਤੁਸੀਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ 84 ਵਿੱਚ ਉਸ ਸਾਹਿਬ ਦੀ ਪਰਕਰਮਾ ਵਿੱਚ ਉਸ ਘਰ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਹੈ। ਆਓ ਸੰਗਤ ਜੀ, ਸਲੋਕ 3 ਆਪਾਂ ਪੜ੍ਹੇ ਆ, ਥੋੜ੍ਹਾ ਜਿਹਾ ਧਿਆਨ ਦੇ ਕੇ ਆਪ ਜੀ ਅਰਥਾਂ ਵੱਲ ਤਵੱਜੋ ਦਿਆ ਜੇ। ਪਰ ਮੈਂ ਤੁਹਾਡੇ ਤੋਂ ਪਹਿਲਾਂ ਹੀ ਨਿਮਰਤਾ ਸਹਿਤ ਖਿਮਾ ਮੰਗਾਂਗਾ ਕਿ ਅਰਥ ਮੈਂ ਕਰਨ ਦਾ ਯਤਨ ਕਰਾਂਗਾ, ਪਰ ਸੱਚ ਇਹ ਅਵਸਥਾ ਆਪਣੀ ਕੋਈ ਨਹੀਂ। ਜੇ ਰੂਹਾਨੀ ਪੱਖ ਤੋਂ ਦੇਖੋ, ਇਹ ਸਿਰਫ ਕਬੀਰ ਸਾਹਿਬ ਮਹਾਂਪੁਰਖ ਦਾ ਅੰਦਰ ਹੈ, ਪਰ ਆਪਾਂ ਕਥਾ ਕਰਨੀ ਹੈ, ਸਾਨੂੰ ਅਰਥ ਕਰਨੇ ਪੈਣੇ ਨੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹੋ, ਕਿਰਪਾ ਕਰਿਓ, ਕਿਉਂਕਿ ਸੰਗਤ ਬੀਬੀਆਂ ਵਾਲੇ ਪਾਸੇ ਵੀ ਹੈ, ਥੋੜ੍ਹਾ ਜਿਹਾ ਅੱਗੇ ਉੱਗੇ ਹੋ ਕੇ ਬੈਠ ਜਾਇਆ ਜੀ, ਸੰਗਤ ਨੂੰ ਬੈਠਣਾ ਸੁਖੈਨ ਹੋ ਜਾਏਗਾ। ਕਰੋ ਕਿਰਪਾ ਸਾਰੇ ਅਦਬ ਸਹਿਤ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਨਾਲ ਉਚਾਰਨ ਕਰੋ।

ਕੱਲ ਆਪਾਂ ਪਿਛਲੇ ਤਿੰਨ ਸਲੋਕ ਜਿਹੜੇ ਪੜ੍ਹੇ ਸਨ ਥੋੜ੍ਹੇ ਜਿਹੇ ਅਰਥ ਆਪ ਜੀ ਜ਼ਰੂਰ ਧਿਆਨ ਨਾਲ ਸੁਣਦੇ ਹੋ। ਇਹ ਉਸ ਸਲੋਕਾਂ ਨਾਲ ਲੜੀ ਚੱਲਦੀ ਪਈ ਹੈ, ਖਾਸ ਕਰਕੇ ਇਹ ਸੱਤ ਅੱਠ ਸਲੋਕ ਜਿਹੜੇ ਸਨ। ਆਪਾਂ ਪਰਸੋਂ ਪੜ੍ਹਿਆ ਸੀ ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। ਅਗਲਾ ਬਚਨ ਸੀ ਕਬੀਰ ਐਸਾ ਬੀਜ ਬੋਏ ਬਾਰਹ ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ। ਫਿਰ ਪਰਸੋਂ ਇਹ ਪੜ੍ਹਿਆ ਸੀ ਕਬੀਰ ਦਾਤਾ ਤਰਵਰ ਦਇਆ ਫਲ, ਦਇਆ ਫਲ ਉਪਕਾਰੀ ਜੀਵੰਤ। ਇਹਦੇ ਥੋੜ੍ਹੇ ਜਿਹੇ ਅਰਥ ਮੈਂ ਅੱਜ ਤੀਜੀ ਵਾਰੀ ਕਰ ਲੱਗਾ। ਮਹਾਂਪੁਰਖ ਬੰਦਗੀ ਕਰਨ ਵਾਲਾ ਸਾਧੂ ਦਾਤਾ ਹੈ, ਉਹਨੂੰ ਫਲ ਦਇਆ ਦਾ ਲੱਗਦਾ ਹੈ ਤੇ ਉਹ ਜਿਉਂਦਾ ਸਿਰਫ ਪਰਉਪਕਾਰ ਵਾਸਤੇ ਹੈ। ਉਪਕਾਰੀ ਜੀਵੰਤ ਪੰਖੀ ਚੱਲੇ ਦਿਸਾਵਰੀ, ਜਿਹੜਾ ਉਹਦੀ ਸੰਗਤ ਵਿੱਚੋਂ ਕੋਈ ਜੀ ਦਾਨ ਮਿਲ ਜਾਂਦਾ। ਯਾਦ ਰੱਖਿਓ ਜੀ ਦਾਨ ਮਿਲਣਾ ਬੜੀ ਵੱਡੀ ਗੱਲ ਹੈ, ਕਿਉਂਕਿ ਸ਼ਬਦ ਤੁਸੀਂ ਬਾਣੀ 'ਚ ਬੜੀ ਬੜੀ ਪੜ੍ਹਦੇ ਹੋ ਕਿ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਖਰਸ਼ੋਂ ਲੈਣ ਮਿਲਾਏ। ਸਰੀਰਕ ਤੌਰ 'ਤੇ ਤਾਂ ਬੰਦਾ ਮਾਂ ਦੀ ਕੁੱਖ 'ਚੋਂ ਜਨਮ ਲੈਣ ਤੋਂ ਬਾਅਦ ਹੀ ਜੀ ਰਿਹਾ ਹੈ, ਪਰ ਆਤਮਕ ਤੌਰ 'ਤੇ ਕਿਤੇ ਬਖਸ਼ੀ ਹੋਈ ਰੂਹ ਦੀ ਸੰਗਤ ਕਰਕੇ ਅੰਦਰੋਂ ਜੀ ਦਾਨ ਮਿਲਦਾ ਹੈ। ਸਤਿਗੁਰਾਂ ਨੇ ਕਿਹਾ ਜੀ ਦਾਨ ਦੇ ਭਗਤੀ ਲੈਣ ਹਰਸ਼ੋਂ ਲੈਣ ਮਿਲਾਏ। ਹੁਣ ਜਿਨ੍ਹਾਂ ਨੂੰ ਜੀ ਦਾਨ ਮਿਲਿਆ ਉਹਨਾਂ ਦੀ ਸੰਗਤ ਤੋਂ ਉਹ ਜਦੋਂ ਵਿਦੇਸ਼ ਵਿੱਚ ਗਏ ਦੂਰ ਕਿਤੇ ਗਏ, ਉਹ ਜਿਹਦੀ ਸੰਗਤ ਕੀਤੀ ਉਹਨੂੰ ਯਾਦ ਕਰਕੇ ਕਹਿੰਦੇ ਨੇ ਵਾਹ ਰੁੱਖਾ ਅਸੀਂ ਚੱਲੇ ਹਾਂ, ਤੂੰ ਹਮੇਸ਼ਾ ਹੀ ਜਿਉਂਦਾ ਰਹੀਂ ਤੇ ਤੈਨੂੰ ਲੋਕ ਤੇਰੇ ਕੋਲ ਇਸੇ ਤਰ੍ਹਾਂ ਹੀ ਆਤਮਕ ਜੀਵਨ ਦਾ ਫਲ ਲੈਂਦੇ ਰਹਿਣ। ਅਸੀਂ ਕੱਲ ਪੜ੍ਹਿਆ ਸੀ ਪੰਖੀ ਚੱਲੇ ਦਿਸਾਵਰੀ, ਬਿਰਖਾ ਸੁਫਲ ਫਲੰਤ ਫਲ ਸਹਿਤ। ਹੁਣ ਕੱਲ ਇੱਕ ਹੋਰ ਬੇਨਤੀ ਕੀਤੀ ਸੀ ਜੀ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲੀਲਾਟ, ਕਿਉਂਕਿ ਅੱਜ ਨਾਲ ਅਰਥ ਜੋੜ ਕੇ ਹੋਣਗੇ। ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲੀਲਾਟ, ਜਿਸ ਦੇ ਮਸਤਕ ਦੇ ਭਾਗ ਲਿਖੇ ਨੇ ਉਸ ਬੰਦੇ ਨੂੰ ਹੀ ਕਮਾਈ ਵਾਲੇ ਦੀ ਸੰਗਤ ਨਸੀਬ ਹੁੰਦੀ ਹੈ, ਉਹਨੂੰ ਆ ਗੁਰੂ ਕੀ ਸੰਗਤ ਨਸੀਬ ਹੁੰਦੀ ਹੈ। ਭਾਗਾਂ ਤੋਂ ਬਿਨਾਂ, ਕਿਸਮਤ ਤੋਂ ਬਿਨਾਂ, ਸੱਚ ਹੈ ਚੰਗੇ ਕਰਮਾਂ ਤੋਂ ਬਿਨਾਂ ਸੰਗਤ ਵੀ ਨਸੀਬ ਨਹੀਂ ਹੁੰਦੀ। ਜਿਹਦੇ ਮਸਤਕ 'ਤੇ ਲਿਖੇ ਉਸ ਸੰਗਤ ਵਿੱਚ ਮਿਲਦਾ ਕਿ ਮੁਕਤ ਪਦਾਰਥ ਪਾਈਐ, ਉਹਨਾਂ ਨੂੰ ਆਤਮਕ ਜੀਵਨ ਕਮਾਉਣ ਵਾਸਤੇ ਮੁਕਤੀ ਪਦਾਰਥ ਮਿਲਦਾ ਹੈ। ਜਿਹੜਾ ਅਸੀਂ ਪਹਿਲੇ ਦਿਨ ਬੋਲਿਆ ਸੀ ਕਿ ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋ ਕਹਾਵੈ, ਜਿਹਨੂੰ ਆਪ ਜੀ ਪੜ੍ਹਦੇ ਹੋ ਕਿ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੈ ਜਰੀਆ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਿਉਂਦੇ ਜੀ ਮੁਕਤ ਹੋ ਜਾਣ। ਆਪ ਨੂੰ ਪਤਾ ਆਪਾਂ ਇੱਕ ਦਿਨ ਇੱਕ ਹੋਰ ਬਚਨ ਲਿਆ ਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਚਲੋ ਥੋੜ੍ਹਾ ਜਿਹਾ ਤਿੰਨ ਦੋ ਸਲੋਕ ਹੋਰ ਪੜ੍ਹ ਲਓ। ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਪਹਿਲਾ ਸ਼ਬਦ ਹੈ ਸੋ ਮੂਰਤ ਭਗਵਾਨ, ਸਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਮਹਾਰਾਜ ਕਹਿੰਦੇ ਸੁੱਖ ਦੁੱਖ ਜੈ ਪਰਸੈ ਨਹੀਂ, ਜਿਹਦੇ ਅੰਦਰ ਸੁਰਤ ਤੇ ਨਾ ਸੁੱਖ ਅਸਰ ਕਰੇ ਤੇ ਨਾ ਦੁੱਖ ਅਸਰ ਕਰੇ। ਇਹ ਦੋ ਚੀਜ਼ਾਂ ਸਾਡੇ ਜੀਵਨ 'ਚ ਇੰਨਾ ਗਹਿਰਾ ਅਸਰ ਕਰਦੀਆਂ ਨੇ। ਜਦੋਂ ਸੁੱਖ ਹੁੰਦਾ ਹੈ ਯਾਦ ਰੱਖਿਓ ਉਦੋਂ ਵੀ ਬੰਦੇ ਨੂੰ ਕਰਤਾਰ ਭੁੱਲਦਾ ਹੈ, ਤੇ ਜਦੋਂ ਦੁੱਖ ਹੁੰਦਾ ਕਈ ਵਾਰੀ ਬੰਦਾ ਟੁੱਟ ਜਾਂਦਾ ਉਦੋਂ ਵੀ ਭੁੱਲ ਜਾਂਦਾ ਹੈ। ਇਹ ਦੋ ਚੀਜ਼ਾਂ ਕਰਦੀਆਂ ਕਿ ਨੇ ਸਾਡੇ ਜੀਵਨ 'ਚ। ਜਦੋਂ ਸੁੱਖ ਹੁੰਦਾ ਹੈ ਅਕਸਰ ਬੰਦਾ ਹੰਕਾਰੀ ਹੋ ਜਾਂਦਾ, ਸਾਰੇ ਨਹੀਂ ਅਕਸਰ ਬੰਦੇ ਹੰਕਾਰੀ ਹੋ ਜਾਂਦੇ ਆ। ਜਦੋਂ ਦੁੱਖ ਹੁੰਦਾ ਉਲਾਂਭੇ ਦਿੰਦੇ ਦਿੰਦੇ ਖੀਣਤਾ ਵੀ ਚਲੇ ਜਾਂਦੇ ਆ। ਸਤਿਗੁਰੂ ਕਹਿੰਦੇ ਨੇ ਸੁੱਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਅਗਲਾ ਬਚਨ ਮੈਂ ਮੁਕਤ ਪਦਾਰਥ ਸਿਰਫ ਕਹਿ ਰਿਹਾ, ਉਸਤਤ ਨਿੰਦਿਆ ਨਾਹੇ ਜੇ, ਜਿਹਦੇ ਉੱਤੇ ਉਸਤਤ ਦਾ ਵੀ ਅਸਰ ਨਹੀਂ ਤੇ ਨਿੰਦਿਆ ਦਾ ਵੀ ਨਹੀਂ। ਉਸਤਤ ਨਿੰਦਿਆ ਨਾਹੇ ਜੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ, ਜਾਣ ਮੁਕਤ ਪਦਾਰਥ ਪਾਈਏ। ਕਿਉਂਕਿ ਕਹਿਣ ਨੂੰ ਮੈਂ ਕਹਿ ਕੇ ਬੜੀ ਛੇਤੀ ਚਲਾ ਗਿਆ ਮੁਕਤ ਪਦਾਰਥ, ਪਰ ਮਨ ਚ ਆਵੇਗਾ ਕਿਹੜਾ?
ਸਤਿਗੁਰੂ ਕਹਿ ਰਹੇ ਨੇ ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋਹ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕ ਤਾਂ ਤੈ ਜਾਨ ਤੀਜਾ ਬਚਨ ਖਰਕ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕ ਤਾਂ ਤੈ ਜਾਨ ਦੋਹਰੀ ਸ਼ਬਦ ਵਰਤਿਆ ਇੱਥੇ ਸਤਿਗੁਰਾਂ ਨੇ ਕਿਹਾ ਕਿ ਜਿਹਨੂੰ ਸਾਧੂ ਸੰਗਤ ਮਿਲ ਗਈ ਮੁਕਤ ਪਦਾਰਥ ਪਾਈ ਹੈ ਠਾਕ ਨਾ ਅਵ ਘੱਟ ਘਾਟ ਉਸ ਬੰਦੇ ਦੇ ਜੀਵਨ ਵਿੱਚ ਕੋਈ ਵੀ ਵਾਸ਼ਨਾ ਕੋਈ ਵੀ ਵਿਕਾਰ ਰੁਕਾਵਟ ਨਹੀਂ ਪਾ ਸਕਦਾ ਇਹ ਕੱਲ ਆਪਾਂ ਪੜ੍ਹਿਆ ਹੁਣ ਅਗਲਾ ਸਵਾਲ ਸੀ ਉਹਦੀ ਸੰਗਤ ਕਿੰਨਾ ਕੁ ਅਸਰ ਕਰਦੀ ਹੈ ਦੇਖੋ ਉਹ ਬਚਨ ਸੀ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਅੱਜ ਵੈਸੇ ਸ਼ਬਦ ਭਗਤ ਜੀ ਨੇ 64 ਘੜੀ ਵਰਤਿਆ ਆ ਜਿਹੜਾ ਅੱਜ ਆਇਆ ਮੈਂ ਆਪ ਜੀ ਨੂੰ ਕੱਲ ਵੀ ਕਿਹਾ ਸੀ ਵੀ ਕੋਈ ਸੱਜਣ ਜਿਹੜੇ ਨੇ ਇਹਨੂੰ 64 ਘੜੀਆਂ ਦਾ ਮੰਨਦੇ ਨੇ ਕਈ 60 ਘੜੀਆਂ ਮੰਨਦੇ ਨੇ ਇੱਕ ਪੈਰ ਦੀਆਂ ਖੈਰ ਮੈਂ ਅਰਜ਼ ਕੀਤੀ ਸੀ ਜੇ 25 ਮਿੰਟ ਵੀ ਘੜੀ ਦੇ ਲਾਓ ਤੇ ਅੱਧੇ 12 12:30 ਤੋਂ ਆਪਾਂ ਕਿਤੇ 6 ਮਿੰਟ ਤੇ ਕੋਈ ਸਕਿੰਟ ਇੰਨਾ ਸਮਾਂ ਹੀ ਕਿਤੇ ਸੰਗਤ ਮਿਲ ਜਾਏ ਕਬੀਰ ਏਕ ਘੜੀ ਆਦੀ ਖੂਨ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਗੋਸ਼ਟੇ ਦਾ ਅਰਥ ਕੱਲੀ ਚਰਚਾ ਕਰਕੇ ਨਹੀਂ ਕਾਲਜ ਕੀਤੀ ਸੀ ਗੁਰਬਾਣੀ ਚ ਦੋ ਅਰਥ ਨੇ ਗੋਸ਼ਟ ਦੇ ਇੱਕ ਗੋਸ਼ਟ ਦਾ ਅਰਥ ਹੈ ਬਹਿਸ ਕਰਨੀ ਚਰਚਾ ਕਰਨੀ ਤੇ ਦੂਸਰਾ ਗੋਸ਼ਟ ਦਾ ਅਰਥ ਹੈ ਮਿਲਾਪ ਮਿਲ ਜਾਣਾ ਮਹਾਰਾਜ ਕਹਿੰਦੇ ਭਗਤੀ ਕਰਨ ਵਾਲੇ ਨਾਲ ਥੋੜੇ ਤੋਂ ਥੋੜਾ ਸਮਾਂ ਵੀ ਮਿਲਾਪ ਹੋ ਜਾਏ ਸੰਗਤ ਮਿਲ ਜਾਏ ਉਹਦਾ ਲਾਭ ਹੈ ਹੁਣ ਅਗਲੀ ਕੱਲ ਬੇਨਤੀ ਮੈਂ ਕੀਤੀ ਸੀ ਕਿ ਬੰਦਾ ਸੰਗਤ ਵੀ ਕਰੇ ਤੀਰਥ ਤੇ ਵੀ ਜਾਏ ਯਾਤਰਾਵਾਂ ਵੀ ਕਰੇ ਸਾਰੀਆਂ ਥਾਵਾਂ ਤੇ ਜਾਏ ਪੁੰਨ ਕਰਮ ਕਰੇ ਪਰ ਕਰਤੂਤਾਂ ਮਾਰੀਆਂ ਕਰੇ ਫਿਰ ਉਹ ਲੇਖੇ ਪੈ ਜਾਏਗਾ ਹੁਣ ਅਗਲੇ ਬਚਨ ਸਨ ਕਬੀਰ ਭਾਂਗ ਮਾਛਲੀ ਸੁਰਾਪਾਨ ਕਿਸੇ ਵਿਦਵਾਨ ਨੂੰ ਦੇਖ ਲਿਓ ਚਾਹੇ ਸਿੰਘ ਸਭਾ ਲਹਿਰ ਦੇ ਟੀਕਾਕਾਰ ਨੇ ਚਾਹੇ ਸੰਪਰਦਾਇ ਟੀਕਾਕਾਰ ਨੇ ਚਾਹੇ ਪੱਛਮ ਦੀ ਵਿਦਿਆ ਦੇ ਪ੍ਰਭਾਵ ਨੂੰ ਕਬੂਲ ਕੇ ਟੀਕਾ ਕਰਨ ਵਾਲੇ ਨੇ ਪਰ ਇਸ ਅਰਥ ਤੇ ਆ ਕੇ ਸਾਰੇ ਇੱਕੋ ਨੇ ਕੋਈ ਘੁਮਾ ਕੇ ਅਰਥ ਨਹੀਂ ਕਰ ਸਕਿਆ ਭਾਂਗ ਮਾਛਲੀ ਸੁਰਾਪਾਨ ਮੈਂ ਬੇਨਤੀ ਕੱਲ ਕੀਤੀ ਸੀ ਸੰਪਰਦਾਇ ਭਾਂਗ ਦਾ ਅਰਥ ਕਰਦੇ ਨੇ ਭੰਗਾ ਇਹਦਾ ਅਰਥ ਕੁੱਖੜ ਪਰ ਨਹੀਂ ਭਾਂਗ ਦਾ ਅਰਥ ਹੈ ਭੰਗ ਦੂਜੀ ਗੱਲ ਮਛਲੀ ਸੁਰਾ ਦਾ ਅਰਥ ਹੈ ਸ਼ਰਾਬ ਤੇ ਪਾਨ ਦਾ ਅਰਥ ਕੱਲ ਆਪਾਂ ਕੀਤਾ ਸੀ ਪੀਣ ਵਾਲਾ ਕਿਉਂਕਿ ਗੁਰਬਾਣੀ ਦੇ ਜਿਹੜਾ ਆਪਣਾ ਸਿਧਾਂਤ ਹੈ ਉਹਦੇ ਮੁਤਾਬਕ ਪਾਨ ਦੇ ਨੰਨੇ ਨੂੰ ਉੱਤੇ ਸਿਹਾਰੀ ਲੱਗੀ ਹੈ ਇਹਦਾ ਅਰਥ ਚਬਾਉਣ ਵਾਲਾ ਪਾਨ ਸਪਾਰੀ ਨਹੀਂ ਇਹਦਾ ਅਰਥ ਹੈ ਪੀਣ ਵਾਲਾ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ ਹੁਣ ਇਹ ਸਪਸ਼ਟ ਹੈ ਕਿ ਤੀਰਥ ਵੀ ਜਾਂਦਾ ਹੈ ਵਰਤ ਵੀ ਰੱਖਦਾ ਨੇਮ ਵੀ ਕਰਦਾ ਸਾਰੇ ਧਰਮ ਦੇ ਕਰਮ ਕਰਦਾ ਹੈ ਪਰ ਅਜੇ ਤੱਕ ਬੰਦਾ ਨਿੱਕੀ ਜੀ ਜੀਵ ਦੇ ਰਸ ਤੋਂ ਮੁਕਤ ਨਹੀਂ ਹੋਇਆ ਬਾਬਾ ਜੀ ਕਹਿ ਰਹੇ ਨੇ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਕਾਹੇ ਤੀਰਥ ਵਰਤ ਨੇਮ ਕੀਏ ਉਹ ਭਾਵੇਂ ਤੀਰਥਾਂ ਤੇ ਇਸ਼ਨਾਨ ਕਰੇ ਭਾਵੇਂ ਉਹ ਕਹੇ ਜੀ ਮੈਂ ਤਾਂ ਬੜਾ ਨੇਮੀ ਪ੍ਰੇਮੀ ਹਾਂ ਤੇ ਮਹਾਰਾਜ ਕਹਿੰਦੇ ਨੇ ਸਭੇ ਰਸਾਤਲ ਜਾਏ ਉਹ ਸਾਰੇ ਦੇ ਸਾਰੇ ਸਮਝੋ ਵੀ ਖੂਹ ਖਾਤੇ ਪੈ ਗਏ ਜੇ ਬੰਦਾ ਇਹਨਾਂ ਚੀਜ਼ਾਂ ਤੇ ਕੰਟਰੋਲ ਨਹੀਂ ਕਰ ਸਕਿਆ ਮੈਂ ਕੱਲ ਇੱਕ ਬੇਨਤੀ ਕੀਤੀ ਸੀ ਦੇਖੋ ਮੈਨੂੰ ਕੋਈ ਸ਼ੱਕ ਨਹੀਂ ਇੱਛ ਮੇਰੇ ਵਾਸਤੇ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਸਤੋ ਇਤਿਹਾਸ ਦੀਆਂ ਕਿਤਾਬਾਂ ਬਾਅਦ ਵਿੱਚ ਨੇ ਮੈਂ ਵੀ ਪੜ੍ਹਨਾ ਜੀ ਸਰੋਤ ਸਾਡੇ ਕੋਲ ਸਾਰੇ ਨੇ ਪੁਰਾਤਨ ਸਰੋਤ ਸਾਡੇ ਕਵਿਤਾ ਵਿੱਚ ਹੀ ਨੇ ਜ਼ਿਆਦਾ ਜਾਂ ਜਨਮ ਸਾਖੀਆਂ ਨੇ ਕਈ ਵਾਰੀ ਜੀਵ ਦੇ ਖਾਣ ਦੀ ਗੱਲ ਚੱਲਦੀ ਹੈ ਅਸੀਂ ਆਪਣੇ ਅੰਦਰ ਦੇ ਔਗਣ ਨੂੰ ਲੁਕਾਉਣ ਦੇ ਲਈ ਧਰਮ ਦਾ ਸਹਾਰਾ ਬੜਾ ਲੈਂਦੇ ਹਾਂ ਜਿਨ੍ਹਾਂ ਨੇ ਫੀਮ ਖਾਧੀ ਉਹਨਾਂ ਨੇ ਕਹਿ ਦਿੱਤਾ ਮਹਾਰਾਜ ਫੀਮ ਖਾਂਦੇ ਸਨ ਜਿਨ੍ਹਾਂ ਨੇ ਭੰਗ ਪੀਤੀ ਉਹਨਾਂ ਕਹਿ ਦਿੱਤਾ ਭੰਗ ਪੀਤੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਇਸ਼ਟ ਹੈ ਤੇ ਕੱਲ ਮੈਂ ਕਿਹਾ ਸੀ ਬਾਬਰ ਨੇ ਹਜ਼ੂਰ ਨੂੰ ਕੋਈ ਜਨਮ ਸਾਖੀ ਵੜ ਲਓ ਭਾਈ ਬਾਲੇ ਵਾਲੀ ਜਨਮ ਸਾਖੀ ਵਲੈਤ ਵਾਲੀ ਬਾਬਰ ਨੇ ਹਜ਼ੂਰ ਨੂੰ ਥੈਲੀ ਭੇਟ ਕੀਤੀ ਸੀ ਭੰਗ ਦੀ ਅੱਜ ਮੈਂ ਪੜ੍ਹ ਕੇ ਆਇਆ ਸਰੋਤ ਨੂੰ ਹਜ਼ੂਰ ਨੇ ਇੱਕੋ ਗੱਲ ਕਹੀ ਕਹਿਣ ਲੱਗੇ ਕਾਹਦੇ ਲਈ ਕਹਿਣ ਲੱਗੇ ਤੁਸੀਂ ਦਰਵੇਸ਼ ਹੋ ਤੇ ਭੰਗ ਖਾ ਕੇ ਭੰਗ ਪੀ ਕੇ ਤਾੜੀ ਲੱਗਦੀ ਹੈ ਦਰਵੇਸ਼ਾਂ ਦੀ ਹਜ਼ੂਰ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਭਇਆ ਅਤੀਤ
ਉਹ ਮਹਾਰਾਜ ਨੇ ਕਿਹਾ ਤੂੰ ਕਿਹੜੀ ਬਾਬਰ ਭੰਗ ਦੇ ਰਿਹਾ, ਪਰਮਾਤਮਾ ਦਾ ਭੈ ਹੀ ਨਸ਼ਾ ਹੈ ਤੇ ਤੂੰ ਆ ਥੈਲੀ ਚ ਭੰਗ ਪਾਈ ਫਿਰਨਾ, ਮੇਰੇ ਵਾਸਤੇ ਮੇਰਾ ਸੀਨਾ ਮੇਰਾ ਹਿਰਦਾ ਹੀ ਹੈ ਜਿਹਦੇ ਵਿੱਚ ਮੈਂ ਭੰਗ ਟਿਕਾਈ ਹੋਈ ਹੈ। ਮੈਂ ਆਪ ਨੂੰ ਤਾਂ ਬੇਨਤੀ ਕੀਤੀ, ਸਵਾਲ ਉੱਠਦਾ ਕਿ ਗੁਰੂ ਲੰਗਰ ਚ ਆਹ ਕੁਝ ਬਣਦਾ ਸੀ, ਕਈ ਕਹਿੰਦੇ ਆ ਨਾ, ਮੈਨੂੰ ਪਤਾ ਇਤਿਹਾਸ ਦੇ, ਮੈਨੂੰ ਹਰ ਗ੍ਰੰਥ ਦਾ ਪਤਾ ਕਿੱਥੇ ਕਿੱਥੇ ਕੀ ਲਿਖਿਆ, ਪਰ ਮੇਰਾ ਯਤਨ ਹੁੰਦਾ ਕਦੀ ਸਟੇਜ ਤੇ ਦੁਬਦਾ ਨਾ ਕ੍ਰੀਏਟ ਕਰੋ, ਆਪ ਹੀ ਆਪਾਂ ਲੀਰਾ ਲੀਰੋ ਹੋਏ ਪਏ, ਘੱਟੋ ਘੱਟ ਸਟੇਜ ਤੇ ਇਹੋ ਜਿਹੀ ਰੱਖੋ ਜਿੱਥੇ ਇਕੱਠੇ ਬਹਿ ਸਕੀਏ ਆਪਾਂ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਲੰਗਰਾਂ ਦਾ ਜ਼ਿਕਰ ਹੁੰਦਾ, ਇੱਕ ਗੁਰੂ ਅੰਗਦ ਸਾਹਿਬ ਜੀ ਦਾ ਤੇ ਇੱਕ ਗੁਰੂ ਅਮਰਦਾਸ ਜੀ ਦਾ।

ਜੀ ਨੇ ਕਿਹਾ ਕਿ ਪਹਿਲਾਂ ਪੰਗਤ ਪਾਛੈ ਸੰਗਤ। ਹੁਣ ਕਈਆਂ ਬੰਦਿਆਂ ਦਾ ਸੁਭਾਅ ਹੈ ਜੀ, ਉਹ ਨਾ ਥੋੜ੍ਹਾ ਜਿਹਾ ਵੱਖਰੇ ਜਿਹੇ ਬਣਦੇ ਜੀ। ਲੰਗਰ ਜਿਹੜਾ ਲੋੜਵੰਦ ਲਈ ਹੁੰਦਾ ਹੈ, ਸੁਣਿਆ ਨਾ? ਨਹੀਂ ਨਹੀਂ ਜੀ, ਅਸੀਂ ਘਰੋਂ ਖਾਏ ਲੰਗਰ ਲੋੜਵੰਦ ਲਈ। ਅਕਬਰ ਲੋੜਵੰਦ ਸੀ? ਜਿਹਨੇ ਪੰਗਤ 'ਚ ਬੈਠ ਕੇ ਲੰਗਰ ਛਕਿਆ, ਮੈਨੂੰ ਦੱਸੋ ਬਾਦਸ਼ਾਹ ਲੋੜਵੰਦ ਸੀ? ਸਤਿਗੁਰਾਂ ਦਾ ਲੰਗਰ ਇਹ ਪ੍ਰਸਾਦ ਵੀ ਹੈ ਅਤੇ ਪ੍ਰਸ਼ਾਦ ਵੀ ਹੈ, ਇਹ ਕਿਰਪਾ ਹੈ ਸਤਿਗੁਰਾਂ ਦੀ। ਪਰ ਸ਼ਰਤ ਕਿ ਲੰਗਰ ਸਜਾਉਣ ਵੇਲੇ ਚੁਗਲੀਆਂ ਨਾ ਬੀਬੀਆਂ ਕਰਦੀਆਂ ਹੋਣ, ਲੰਗਰ ਪਕਾਉਣ ਵੇਲੇ ਨਿੰਦਿਆ ਨਾ ਹੁੰਦੀ ਹੋਵੇ, ਕਿਉਂਕਿ ਸਾਡੀ ਬਾਡੀ ਦੀਆਂ ਤਰੰਗਾਂ ਅੰਨ ਉੱਤੇ ਅਸਰ ਕਰਦੀਆਂ ਨੇ ਜੀ। ਮੈਂ ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਸਾਹਿਬ ਦੇ ਲੰਗਰ ਬਾਰੇ ਰਾਮਕਲੀ ਕੀ ਵਾਰ 'ਚ ਬਚਨ ਗਏ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ। ਮੈਨੂੰ ਪਤਾ ਜਿੰਨਾ ਖਾਣਾ ਉਹਨਾਂ ਖਾਣਾ ਹੀ ਹੈ ਜੀ, ਕਿਉਂਕਿ ਬੰਦਾ ਸਿਰਫ ਸਹਾਰਾ ਭਾਲਦਾ ਅਤੇ ਇਹ ਜੰਗਜੂ ਕੌਮ ਹੈ ਜੀ, ਕੋਈ ਸ਼ੱਕ ਨਹੀਂ। ਪਰ ਮੈਨੂੰ ਸੱਚੀ ਇੱਕ ਸਵਾਲ ਹੈ, ਤੁਸੀਂ ਸੋਝਵਾਨ ਬੈਠੇ ਹੋ ਜਿਹੜੇ ਇੰਨੇ ਇੰਨੇ ਸਾਲਾਂ ਦੇ ਖਾਈ ਜਾਂਦੇ ਨੇ, ਕਾਰਨਾਮਾ ਤਾਂ ਕੋਈ ਵੀ ਨਹੀਂ ਕੀਤਾ, ਖਾਈ ਜਾ ਰਹੇ ਹਾਂ ਨਾ ਆਪਾਂ। ਮਹਾਰਾਜ ਜੀ ਨੇ ਕਿਹਾ ਕਿ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ। ਉਸ ਲੰਗਰ 'ਚ ਕਿਤੇ ਜ਼ਿਕਰ ਹੀ ਨਹੀਂ, ਮੈਨੂੰ ਪਤਾ ਇਤਿਹਾਸ ਬੋਲਦਾ ਉਹਦੇ ਬਾਰੇ, ਪਰ ਆਪਣੇ ਲਈ ਉਸ ਰਬਾਬੀ ਪਹਿਲਾਂ ਜਿਹਨੇ ਉਸ ਵਕਤ ਕੀਰਤਨ ਕੀਤਾ ਕਿ ਸਾਡੇ ਲਈ ਉਹ ਇਤਿਹਾਸ ਕਰ ਕਵੀ ਪਹਿਲਾਂ ਜਿਹੜਾ 200-250 ਸਾਲ ਬਾਅਦ ਲਿਖਦਾ ਪਿਆ ਹੈ, 300 ਸਾਲ ਬਾਅਦ ਲਿਖਦਾ ਪਿਆ। ਆਪਾਂ ਗੁਰਬਾਣੀ ਵਾਲੇ ਪਾਸੇ ਤੁਰੀਏ। ਇਹ ਠੀਕ ਹੈ, ਮੇਰੀ ਕਮਜ਼ੋਰੀ ਮੈਂ ਨਹੀਂ ਛੱਡ ਸਕਦਾ, ਮੇਰੀ ਕਮਜ਼ੋਰੀ ਹੈ, ਮੇਰੀ ਜੀਵ ਦਾ ਚਸਕਾ ਨਹੀਂ ਜਾਂਦਾ, ਪਰ ਘੱਟੋ ਘੱਟ ਆਪਣੇ ਗੁਰੂ ਦੇ ਉੱਤੇ ਉਂਗਲ ਤਾਂ ਨਾ ਚੁੱਕੀ। ਉੱਥੇ ਹੈ ਕਿ ਮਹਾਰਾਜ ਰਸ ਅੰਮ੍ਰਿਤ ਖੀਰ ਕਿਆਲੀ, ਗੁਰੂ ਅਮਰਦਾਸ ਦੇ ਲੰਗਰ ਬਾਰੇ ਇੱਕ ਤੁਕ ਹੈ, ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ। ਰਾਮਕਲੀ ਕੀ ਵਾਰ ਪੜਿਆ ਕਰੋ, ਕਿਉਂਕਿ ਗੁਰਬਾਣੀ ਦਾ ਅਭਿਆਸ ਕਈ ਥਾਵਾਂ 'ਤੇ ਤਾਂ ਬਹੁਤ ਯਾਦ ਹੈ, ਕਈ ਥਾਵਾਂ 'ਤੇ ਸੱਜਣੋ ਚੇਤੇ ਰੱਖਿਓ, ਗੱਲਾਂ ਹੀ ਕਰਨੇ ਅਸੀਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ। ਇਹ ਕਿਤੇ ਈਗੋ ਦਾ ਰੂਪ ਤਾਂ ਨਹੀਂ ਧਾਰਨ ਕਰ ਗਿਆ? ਜਪਜੀ ਸਾਹਿਬ ਦਾ ਤਾਂ ਪਾਠ ਕਦੀ ਕੀਤਾ ਨਹੀਂ, ਮੰਨਦੇ ਕਿਹਨੂੰ ਪਏ ਹਾਂ? ਸਾਰੀ ਜ਼ਿੰਦਗੀ ਲੰਘ ਗਈ, ਦੁਨੀਆਂ ਭਰ ਦੀ ਨੌਲੇਜ ਇਸ ਖੋਪੜੀ ਵੀ ਚਲੀ ਗਈ, ਘੱਟੋ ਘੱਟ ਕਿਤੇ ਜ਼ਿੰਦਗੀ 'ਚ ਇੱਕ ਸਹਿਜ ਪਾਠ ਕਰਕੇ ਤਾਂ ਦੇਖੀਏ ਸਤਿਗੁਰਾਂ ਦੀ ਬਾਣੀ ਦਾ ਪ੍ਰੈਕਟੀਕਲ, ਚਾਹੇ ਕੋਈ ਕਥਾ ਕਰਦਾ, ਚਾਹੇ ਕੀਰਤਨ, ਚਾਹੇ ਪ੍ਰਬੰਧ, ਕਿ ਮੈਨੂੰ ਖਿਮਾ ਕਰ ਦਿਓ, ਆਪਾਂ ਪਹਿਲਾਂ ਸਿੱਖ ਹਾਂ। ਗੁਰਬਾਣੀ 'ਚ ਗੁਰੂ ਵਰਤਦਾ ਹੈ, ਉੱਥੇ ਸ਼ਬਦ ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ। ਇੱਥੇ ਖਾਣ ਦਾ ਲਫ਼ਜ਼ੀ ਅਰਥ ਖਾਣਾ ਨਹੀਂ, ਉੱਥੇ ਖਾਣ ਦਾ ਅਰਥ ਖੰਡ। ਆਪ ਜੀ ਦੇਖਿਓ ਗੁਰਬਾਣੀ ਜਿਹੜਾ ਤੁਕ ਆਉਂਦੀ। ਪਰ ਮੇਰੀ ਫਿਰ ਵੀ ਬੇਨਤੀ ਹੈ ਕਿ ਆਪਾਂ ਆਪਣੀ ਜੀਵ 'ਤੇ ਕਾਬੂ ਪਾਉਣ ਦਾ ਯਤਨ ਕਰੀਏ ਨਸ਼ਿਆਂ 'ਚ। ਪਰ ਵੀਰ ਤੋਂ ਮੈਂ ਕੱਲ੍ਹ ਕਿਹਾ ਸੀ ਕਿ ਸੰਗਤ ਜੀ ਯਾਦ ਰੱਖਿਓ, ਜਿਸ ਪਾਸੇ ਆਪਾਂ ਤੁਰੇ ਜਾ ਰਹੇ ਹਾਂ, ਨਿਆਣੇ ਤੁਰੇ ਜਾ ਰਹੇ ਆ, ਮੈਂ ਸਭ ਦਾ ਸਤਿਕਾਰ ਕਰਨਾ, ਜਿਨ੍ਹਾਂ ਬੱਚਿਆਂ ਨੂੰ ਪਤਾ ਹੀ ਨਹੀਂ ਭਾਰਤ ਬਾਰੇ ਕੁਛ, ਜੇ ਆਪਾਂ ਉਹਨਾਂ ਬੱਚਿਆਂ ਨੂੰ ਇਸ ਨਸ਼ੇ ਵਾਲੇ ਪਾਸੇ ਤੋਰ ਦਿਆਂਗਾ, ਉਹ ਬੁਢੇਪੇ 'ਚ ਕਿੱਥੇ ਜਾ ਪਹੁੰਚਣਗੇ? ਇੱਕ ਸ਼ਬਦ ਅਸੀਂ ਬੜਾ ਅਕਸਰ ਸੁਣਦੇ ਹੁੰਦੇ ਹਾਂ ਜੀ, ਵੈਸੇ ਉਹ ਬਾਣੀ ਨਹੀਂ ਹੈਗੀ, ਸਾਖੀ ਦਾ ਹੈ ਕਿ ਨਾਮ ਖੁਮਾਰੀ ਨਾਨਕਾ, ਇਹ ਸੁਣਦੇ ਹਨ ਅਕਸਰ। ਇਹ ਕਵੀ ਨੇ ਜਿਹੜੀਆਂ ਪਹਿਲੀਆਂ ਸਤਰਾਂ ਲਿਖੀਆਂ ਉਹ ਸੁਣਨ ਵਾਲੀਆਂ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਇਹ ਤਾਂ ਬਾਅਦ 'ਚ ਪਹਿਲਾਂ ਹੈ ਪੋਸਤ ਪੋਸਤ ਭੰਗ ਅਫੀਮ ਮੱਧ ਉਤਰ ਜਾਏ ਪ੍ਰਭਾਤ। ਸ਼ਬਦ ਫਿਰ ਸੁਣਿਓ, ਪੋਸਤ ਭੰਗ ਅਫੀਮ ਮੱਧ ਅਰਥੇ ਸ਼ਰਾਬ, ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਤੁਕ ਨਹੀਂ, ਭਾਈ ਸਾਹਿਬ ਦੀ ਤੁਕ ਨਹੀਂ, ਭਾਈ ਨੰਦ ਲਾਲ ਜੀ ਤੁਕ ਨਹੀਂ। ਪਰ ਸੰਗਤ ਜੀ, ਮੈਂ ਇੱਕ ਕੱਲ ਰਾਤੀ ਸਿਰਫ ਥੋੜ੍ਹੀ ਜਿਹੀ ਸ਼ਬਦ ਕਿਹਾ ਸੀ, ਭਗਤ ਰਵਿਦਾਸ ਜੀ ਕਹਿੰਦੇ ਆ ਕਿ ਹਿੰਦੂਇਜ਼ਮ ਵਿੱਚ ਸਭ ਤੋਂ ਪਵਿੱਤਰ ਗੰਗਾ ਨਦੀ ਮੰਨੀ ਗਈ। ਗੰਗਾ, ਜਮਨਾ, ਗੋਦਾਵਰੀ, ਸਰਸਵਤੀ, ਨਰਮਦਾ ਪਵਿੱਤਰ ਨੇ ਨਾ। ਉਹ ਕਹਿੰਦੇ ਨੇ ਜਿਹੜਾ ਬੰਦਾ ਸਪਿਰਚੁਅਲ ਹੈ ਨਾ, ਰੂਹਾਨੀ ਹੈ, ਤੁਸੀਂ ਗੰਗਾ ਦੀਆਂ ਲਹਿਰਾਂ ਦਾ ਵੀ ਦਾਰੂ ਕੱਢ ਕੇ ਉਹਨੂੰ ਕਹੋ ਵੀ ਬੜੀ ਪਵਿੱਤਰ ਹੈ, ਉਹ ਕਹਿੰਦਾ ਉਹਦੇ ਵੱਲ ਵੀ ਝਾਤੀ ਨਹੀਂ ਮਾਰਦਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ, ਸੁਰਸ਼੍ਰੀ ਸਲਲ ਕ੍ਰਿਤ ਬਾਰਨੀ ਰੇ। ਸੁਰਸ਼੍ਰੀ ਦਾ ਅਰਥ ਹੈ ਗੰਗਾ, ਸਲਲ ਦਾ ਅਰਥ ਹੈ ਲਹਿਰਾਂ। ਗੰਗਾ ਦੀਆਂ ਲਹਿਰਾਂ ਦੀ ਬਣਾਈ ਕੋਈ ਸ਼ਰਾਬ, ਬਾਰਨੀ ਦਾ ਅਰਥ ਹੁੰਦਾ ਸ਼ਰਾਬ।
सुरसरी सललकृत बारनी रे संत जन करत नहीं पानंग बंदगी करन वाला भावे पवित्र नदी। इहदा मतलब सी कि शराब नशा तुसी धर्म दा आसरा लैके वंडो बंदगी करन वाला बंदा कदे उहदे नेड़े नहीं जांदा। सतगुरां ने इत्थे कहा कि बंदा संगत भी कर रहा है ते शाम नूं छकदा भी सब कुछ पिया। हुण अगला सवाल उठेगा की हो गया जे छक लिया तां की हो गया। मैं तुहानूं इक बेनती करा साडे अन्न दे मैनूं मैडिकल साइंस तां नहीं जी आउंदी गुरबाणी जिन्नी कुछ सतगुरु दे अगे अरदास करने तीन किस्से बनदे जो असीं खाने आ। सब तो पहला जिहड़ा असीं खा रहे हैं कोई भी अन्न खा रहे साडी बॉडी दा सिस्टम है उहदी एनर्जी बनती है ताकत बनती है ना साडे पेट दीआं नाड़ां उहनूं चूसदीआं ने उहदा रस बनता है। दूसरा साडी बॉडी विच अन्न दा हिस्सा है जिहड़ा मल बन जांदा है मैल दा रूप होके खारज हो जांदा रोज हुंदा है जी। तीसरा सूक्ष्म हिस्सा है जिहड़ा उस अन्न विचों थॉट पैदा हुंदा है ख्याल पैदा हुंदा है असीं कदी ध्यान नहीं देंदे। हुण मन टिकदे वी तां नहीं ना मैं नफरत लई नहीं कह रहा जिन्ना बंदा सादी खुराक खाएगा उन्ना उहदा अंदर टिकूगा जिन्ना तामसी भोजन खाएगा जिद्दां मर्जी वड्डा तुरिया फिरे अंदर टिकाव च नहीं आ सकदा। असी बाबा जी तो सीखीए कोई मलक भागो दे घर बाबा जी क्यों नहीं गए खीर पूड़ियां सारी बाबे खान गए उत्थे सारे गए सिर्फ एक मेरा बाबा जी नहीं गए तो उन्हें बड़ा महसूस होया कि आखिर बंदे की अपनी इगो सी भी सारा पिंड आया सारे लोग आए असीसा देने वाले आए भी वाह वाह ब्रह्म पूज ब्रह्म पूज। गुरु नानक साहब नहीं गए चलो साडे पुराने सरोता ने कहा कि जब बाबा जी लैन आए उन्हें कहा तेरी कमाई च खून खै। ये गल बड़ी सोहनी साडे एक विद्वान ने लिखी उहदे भावे अपने कोले बनाई उह कहिंदा बाबा जी नूं कहिंदा भी आ थोड़ा जिहा खाण नाल की हो जाणा इन्ने लोग खा गए। सतगुरां ने इको गल कही कहन लगे मलक भागो किकरन दे बीज नूं खत ते मलो ते बीज विचों कदी कंडे नहीं चुभदे। कदी किकर दे बीज चो कंडे चुभे आ बीजन तो बाद ही कंडे निकलते आ। कहन लगे जीव नाल खाणा सौखा मैं तां कि स्पिरिचुअल लोकां लई जिहड़ा नहीं उह जिद्धर मर्जी गड्डी भजाई फिरे उहदी अपनी मर्जी क्योंकि भोजन साडे ते असर करदा। इत्थे कबीर जी ने कहा कि देखो भंग माछली सुरापान जो जो प्राणी खाए तीर्थ बर्त नेम किए सब रसातल जाए। हुण अगली गल च रस है जदों बंदा इहनूं खांदा च रस आउंदा नहीं इह वासना नूं पैदा करदा। कबीर साहब नूं कहा भी इस वासना तो तुसीं किवें बच गए। हुण अगले बचन ध्यान नाल सुणियो जिहड़ी अज कथा है। कहन लगे नीचे लोयन कर रहूं उत्ते तुक आ रही है जी। प्लीज तुसीं गल्लां वल घल ध्यान दिया जो करनियां ने तुकां वल जरूर ध्यान दिओ आपां क्योंकि अर्थ करन बैठे। नीचे लोयन कर रहूं नीचे दा अर्थ नीवे लोयन दा लफ्ज़ ही अर्थ है अखां। ये गुरबाणी च दो तरीके नाल पाठ आया नन्ने नाल भी आया ते नाणे नाल भी आया हर अमृत पिने लोयना। नीचे लोयन कर रहूं मैं अपनिया अखां नूं नीवियां कर लिया मुंद लियां। अगला बचन नीचे लोयन कर रहूं ले साजन घट माहे साजन दा अर्थ अकाल पुरख वाहिगुरु अपना मित्र सज्जन अपने सज्जन नूं अपने घट दा अर्थ घिरदा अपने दिल दे विच अपने सज्जन नूं वसा लिया ते मैं अखां क्यों चुका मेरा प्यारा तां मेरे घर बैठा। इस इहदे विच बड़ी वड्डी फिलासफी गुरमत दी। नीचे लोयन कर रहूं ले साजन घट माहे मैं अपने घट च अपने हिरदे च सज्जन परमात्मा नूं टिका दिता। अगला बचन है सब रस खेलूं पी सो। देखो सब रस खेलूं पी सो यह सब रस केड़े जेड़े रस भंग विच है मछली विच है शराब विच है वासना विच है। कहन लगे जुड़ के तां देख अपने वाहगुरु सज्जन नूं खिरदे च वसा। कहन लगे सारे रस तां मैनूं उहदे विचों मिल गए जदों मैं अपने साईं दा मिलाप हासिल कीता। सब रस खेलूं पी ये शब्द सौख है याद रखियो सौ ही लिखा ना।
ਸਿਆਰੀ ਨਹੀਂ ਲੱਗੀ, ਪਰ ਆਪਾਂ ਇਹਦੇ ਅਰਥ ਸਿਉਂ ਦਾ ਅਰਥ ਨਾਲ ਕਰਾਂਗੇ। ਉਂਝ ਸੌ ਦਾ ਅਰਥ ਗੁਰਬਾਣੀ 'ਚ ਗਿਣਤੀ ਵੀ ਆਏ, ਜੇ ਸੌ ਚੰਦਾ ਉਗਵੈਂ। ਇੱਥੇ ਸਤਿਗੁਰੂ ਕਹਿੰਦੇ ਨੇ ਸਭ ਰਸ ਖੇਲੂ ਪੀ ਦਾ ਅਰਥ ਹੈ, ਵੈਸੇ ਸ਼ਬਦ ਪੀਆ, ਪੀ ਅੱਗੇ ਸ਼ਬਦ ਪੀਓ, ਇੱਕ ਬਾਣੀ ਸ਼ਬਦ ਹੁੰਦਾ ਪ੍ਰਿਓ, ਇੱਕ ਸ਼ਬਦ ਹੁੰਦਾ ਪ੍ਰਿਆ। ਇੱਥੇ ਪੀ ਦਾ ਲਫਜੀ ਅਰਥ ਪਤੀ ਤੇ ਭਾਵ ਅਰਥ ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਨੇ ਮੇਰਾ ਆਪਣਾ ਪਰਮਾਤਮਾ ਪਤੀ ਮੇਰੇ ਕਿਰਦੇ ਵਿੱਚ ਹੈ, ਮੈਨੂੰ ਇਹ ਜੀਵ ਦੇ ਚਸਕਿਆਂ ਦੀ ਕੋਈ ਲੋੜ ਨਹੀਂ। ਸਭ ਰਸ ਖੇਲੂ ਪੀ ਸੌ, ਉਹਦੇ ਨਾਲ ਮੈਂ ਸੁੱਖ ਮਾਣ ਰਹੀ ਹਾਂ, ਇਸਤਰੀ ਰੂਪ ਕਿਹਾ। ਅਗਲਾ ਬਚਨ ਕਿਸੀ ਲਖਾਵੂ ਨਾ ਹੈ, ਕਿਸੇ ਨੂੰ ਵੀ ਲਖਾਵੂ ਦਰਥ ਦਾ ਦੱਸਣਾ ਦਿਖਾਉਣਾ ਨਾ ਹੈ, ਦਰਥ ਨਹੀਂ, ਮੈਂ ਕਿਸੇ ਨੂੰ ਵੀ ਇਸ ਰਸ ਬਾਰੇ ਕੁਝ ਨਹੀਂ ਦੱਸਦਾ, ਕਿਉਂਕਿ ਮੈਨੂੰ ਅੱਖਾਂ ਚੁੱਕਣ ਦੀ ਲੋੜ ਨਹੀਂ, ਮੈਂ ਤਾਂ ਆਪਣੇ ਅੰਦਰ ਬੈਠੇ ਆਪਣੇ ਪਿਆਰੇ ਦੇ ਮਿਲਾਪ ਦਾ ਰਸ ਮਾਣ ਲਿਆ। ਇਹ ਮੈਂ ਬੇਨਤੀ ਕਰਾਂ, ਸਲੋਕ ਨੇ ਤਿੰਨ, ਤਿੰਨਾਂ ਸਲੋਕਾਂ ਵਿੱਚ ਤਿੰਨ ਅਵਸਥਾਵਾਂ ਵੱਖਰੀਆਂ, ਸ਼ਿਖਰ ਇਹ ਤਿੰਨ ਸਲੋਕ। ਮੈਂ ਆਰੰਭ ਚਾਤਰ ਤੋਂ ਖਿਮਾ ਮੰਗੀ ਵੀ ਮੈਂ ਅਰਥ ਕਰ ਜਾਂਗਾ, ਪਰ ਅਵਸਥਾ ਕਬੀਰ ਸਾਹਿਬ ਦੀ। ਹੁਣ ਅਗਲੀ ਗੱਲ ਕਿ ਸੱਜਣ ਘਰ ਦੇ ਵਿੱਚ ਹੈ, ਹਿਰਦੇ 'ਚ ਹੈ ਨਾ। ਗੁਰਬਾਣੀ ਨੇ ਸੰਬੰਧੀ ਬੜੇ ਸਪਸ਼ਟ ਬਚਨ ਕਹੇ। ਗੁਰਬਾਣੀ ਨੇ ਇੱਕੋ ਗੱਲ 'ਤੇ ਜ਼ੋਰ ਦਿੱਤਾ ਵੀ ਵਾਹਿਗੁਰੂ ਪਰਮਾਤਮਾ ਜਿਹਨੂੰ ਕਹਿੰਦੇ ਹਾਂ, ਧਰਮ ਸਥਾਨ ਆਪਾਂ ਬਣਾਉਂਦੇ ਹਾਂ, ਕੋਈ ਸ਼ੱਕ ਨਹੀਂ, ਸਾਡੇ ਸਥਾਨ ਨਹੀਂ ਸੀ, ਰੋਜ਼ ਨਾ ਲੈਂਦੇ ਹਾਂ, ਪਰ ਜੇ ਤੁਸੀਂ ਕਰਤੇ ਪੁਰਖ ਨੂੰ ਕਹੋ ਵੀ ਸਿਰਫ ਇੱਕ ਬਾਉਂਡਰੀ ਦੇ ਵਿੱਚ ਬੰਦ ਹੈ, ਗੁਰਮਤਿ ਨੇ ਨੂੰ ਨਹੀਂ ਮੰਨਿਆ। ਯਾਦ ਰੱਖਿਓ, ਉਸ ਬਾਉਂਡਰੀ ਵਿੱਚ ਸਪਿਰਚੁਅਲ ਲੋਕ ਬੈਠੇ ਹੋਣ, ਕੀਰਤਨ ਹੋਵੇ, ਪਾਠ ਹੋਵੇ, ਬਾਣੀ ਹੋਵੇ, ਉੱਥੇ ਬਾਕੀ ਅਸਰ ਹੋਵੇਗਾ। ਜਿੱਥੇ ਸਤਿਗੁਰੂ ਬੈਠੇ ਹੋਣ, ਇਤਿਹਾਸਕ ਥਾਂ, ਸਾਡੇ ਕੇਵਲ ਬਾਦਸ਼ਾਹ ਵਰਗੇ ਨਹੀਂ, ਹਰ ਗੁਰੂ ਅਸਥਾਨ ਦੇ ਵਿੱਚ ਇੱਕ ਰਹਿਮਤ ਹੈ, ਜਿਹਨੂੰ ਭਾਈ ਸਾਹਿਬ ਨੇ ਕਿਹਾ ਜਿੱਥੇ ਬਾਬਾ ਪੈਰ ਧਰੇ ਪਾਜਾ ਪੂਜਾ ਆਸਨ ਥਾਪਣ ਸੋਵਾ, ਜਿਹਨੂੰ ਆਪ ਜੀ ਰੋਜ਼ ਪੜ੍ਹਦੇ ਹੋ, ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖਲਾਵਾ। ਹੁਣ ਗੁਰਮਤ ਨੇ ਕੀ ਕਿਹਾ, ਪਰਮਾਤਮਾ ਕਿੱਥੇ ਹੈ? ਇਹ ਇਹ ਤਿੰਨ ਬਚਨ ਨੇ, ਬੜੇ ਧਿਆਨ ਨਾਲ ਸਾਰੇ ਸੁਣੀ ਜਾਇਓ। ਹਿੰਦੂਇਜ਼ਮ ਕਹਿੰਦਾ ਹੈ ਕਿ ਮੂਰਤੀ ਵਿੱਚ ਭਗਵਾਨ ਹੈ, ਅਸੀਂ ਸਾਰੇ ਜਾਣਦੇ ਹਾਂ, ਗੁਰਬਾਣੀ ਕਹਿ ਰਹੀ, ਤੇ ਅੱਗੇ ਕੱਲ ਨੂੰ ਬਚਨ ਵੀ ਆਉਣਾ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ ਹੈ। ਮੂਰਤੀ ਵਿੱਚ ਭਗਵਾਨ ਹੈ, ਤੇ ਸਾਡੇ ਲੋਕ ਕਹਿੰਦੇ ਆ ਕਿ ਧੰਨੇ ਨੇ ਮੂਰਤੀ ਦੀ ਪੂਜਾ ਕਰਕੇ ਪਾ ਲਿਆ, ਅਕਸਰ ਕਹਿੰਦੇ ਆ ਨਾ, ਕੋਈ ਸ਼ੱਕ ਨਹੀਂ, ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਪਰ ਸੰਗਤ ਜੀ ਉਹਨਾਂ ਦੀ ਬਾਣੀ ਪੜ੍ਹੋ ਜਿਹਨੇ ਪਾਇਆ, ਉਹ ਦੱਸੇਗਾ ਮੈਂ ਕਿਵੇਂ ਪਾਇਆ ਹੈ। ਜਦੋਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਤਿੰਨ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਭਗਤ ਧੰਨਾ ਜੀ ਦੇ, ਉਹ ਕਹਿੰਦੇ ਨੇ ਮੈਂ ਪਾਇਆ ਧੰਨੈ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ। ਬੰਦੀ ਸ਼ੁਰੂਆਤ ਹੋ ਸਕਦੀ ਹੈ, ਸ਼ੁਰੂਆਤ ਤਾਂ ਗੁਰੂ ਅਮਰਦਾਸ ਵੀ ਤੀਰਥਾਂ ਤੇ ਗਏ ਜੀ, ਸ਼ੁਰੂਆਤ ਤਾਂ ਬਾਬਾ ਲਹਿਣਾ ਜੀ ਦੇਵੀ ਦੀ ਪੂਜਾ ਕਰਦੇ ਰਹੇ, ਸ਼ੁਰੂਆਤ ਹੋਣੀ ਹੋਰ ਚੀਜ਼ ਹੈ, ਪਰ ਮੁਕਾਮ ਤੇ ਪਹੁੰਚ ਜਾਣਾ ਅਸੀਂ ਉਸ ਸ਼ੁਰੂਆਤ ਨਾਲ ਵਿਆਖਿਆ ਨਾ ਕਰੀਏ। ਹੁਣ ਸਤਿਗੁਰਾਂ ਨੇ ਬਾਣੀ 'ਚ ਕਿਹਾ, ਇੱਕ ਕਹਿੰਦਾ ਮੂਰਤੀ ਵਿੱਚ ਭਗਵਾਨ ਹੈ, ਜੇ ਭਗਵਾਨ ਕੀ ਮੂਰਤੀ ਹੈ, ਦੂਸਰਾ ਕਹਿੰਦਾ ਰੱਬ ਸਿਰਫ ਕਾਬੇ ਦੇ ਵਿੱਚ ਹੈ, ਤੇ ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਦਿੱਤਾ, ਕਹਿਣ ਲੱਗੇ ਨਹੀਂ ਓਏ, ਨਾ ਮੂਰਤੀ ਵਾਲੇ ਪਾਸੇ ਜਾ, ਨਾ ਪੱਛਮ ਵਾਲੇ ਪਾਸੇ ਜਾ, ਆਪਣੇ ਅੰਦਰ ਦੇ ਕਾਬੇ ਨੂੰ ਝਾਤੀ ਮਾਰ ਕੇ ਦੇਖ, ਪਰਮਾਤਮਾ ਤਾਂ ਤੇਰੇ ਦਿਲ ਵਿੱਚ ਬੈਠਾ ਹੋਇਆ ਹੈ। ਮੈਂ ਥੋੜੀਆਂ ਜਿਹੀਆਂ ਬੇਨਤੀਆਂ ਕਰਨੀਆਂ, ਲੇ ਸਾਜਨ ਘੱਟ ਮਾਹੇ ਦੇ ਅਰਥ ਕੀ ਨੇ, ਭਗਤ ਕਬੀਰ ਸਾਹਿਬ ਹੀ ਆਪਾਂ ਲਾਂਗੇ ਅੱਜ ਜ਼ਿਆਦਾ। ਉਹਨਾਂ ਦਾ ਇੱਕ ਬਚਨ ਕਹਿ, ਅੱਲਾਹ ਏਕ ਮਸੀਤ ਬਸਤ ਹੈ, ਅੱਲਾਹ ਏਕ ਮਸੀਤ ਬਸਤ ਹੈ, ਅੱਲਾਹ ਸਿਰਫ ਇੱਕ ਮਸਜਿਦ ਵਿੱਚ ਰਹਿ ਰਿਹਾ। ਤੇ ਮਹਾਰਾਜ ਕਹਿੰਦੇ ਅਵਰ ਮੁਲਕ ਕਿਸ ਕੇਰਾ, ਲੋ ਜੀ ਕੇ ਕਹਿਣ ਲੱਗੇ ਜੇ ਏਡਾ ਵੱਡਾ ਪਰਮਾਤਮਾ ਜਿਹਨੂੰ ਕਹਿੰਦਾ ਸਭ ਕੁਝ ਅੱਲਾਹ ਬਣਾਉਣ ਵਾਲਾ, ਉਹਨੂੰ ਕਿਵੇਂ ਤੂੰ ਇੱਕ ਚਾਰ ਦੀਵਾਰੀ ਵਿੱਚ ਕੈਦ ਕਰ ਸਕਦਾ। ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਬਾਕੀ ਕੌਣ ਸੰਭਾਲ ਰਿਹਾ? ਕਹਿਣ ਲੱਗੇ ਹਿੰਦੂ ਮੂਰਤ ਨਾਮ ਨਿਵਾਸੀ। ਹਿੰਦੂ ਕਹਿੰਦਾ ਹੈ ਕਿ ਭਗਵਾਨ ਮੂਰਤ ਮੇਖ ਹੈ, ਹਿੰਦੂ ਮੂਰਤ ਨਾਮ ਨਿਵਾਸੀ, ਦੋਵੇਂ ਤੱਤ ਨਾ ਹੀਰਾ। ਇਹ ਗੁਰਬਾਣੀ ਦਾ ਫੈਸਲਾ, ਕਹਿੰਦੇ ਤੁਹਾਡੇ ਦੋਨਾਂ ਗੱਲਾਂ ਦੇ ਦੋਨਾਂ ਦੀਆਂ ਗੱਲਾਂ 'ਚ ਤੱਤ ਕੋਈ ਨਹੀਂ, ਰਸ ਕੋਈ ਨਹੀਂ। ਅਗਲੀ ਤੋਂ ਫਿਰ ਸੁਣਿਓ, ਦੱਖਣ ਦੇਸ਼ ਹਰੀ ਕਾ ਵਾਸਾ,
ਜਿੱਥੇ ਕਬੀਰ ਸਾਹਿਬ ਸ਼ਲੋਕ ਉਚਾਰਨ ਕਰ ਰਿਹਾ ਇਹ ਬਚਨ, ਉੱਥੋਂ ਦੱਖਣ ਵਾਲਾ ਪਾਸਾ ਸਾਊਥ ਜਿਹੜਾ ਜਗਨਨਾਥਪੁਰੀ, ਦੱਖਣ ਦੇਸ ਹਰੀ ਕਾ ਵਾਸਾ, ਦੱਖਣ ਵਾਲੇ ਪਾਸੇ ਜਗਨਨਾਥ ਮੰਦਿਰ ਹੈ, ਪਸ਼ਚਿਮ ਅੱਲਾਹ ਮੁਕਾਮਾ, ਪੱਛਮ ਵਾਲੇ ਪਾਸੇ ਕਹਿੰਦੇ ਅੱਲਾਹ ਦਾ ਮੁਕਾਮ ਹੈ। ਤੇ ਭਗਤ ਜੀ ਕਹਿੰਦੇ ਨਹੀਂ, ਦਿਲ ਮੈਂ ਖੋਜ, ਦਿਲ ਹੈ ਦਿਲ ਖੋਜੋ, ਇਹੀ ਥੌਰ ਮੁਕਾਮਾ, ਅਸਲ ਚ ਤੋਂ ਆਪਣੇ ਦਿਲ ਚ ਤਾਂ ਝਾਤੀ ਮਾਰ ਕੇ ਦੇਖ, ਇੱਥੇ ਦਿਲ ਦਾ ਅਰਥ ਮਨ ਆਵੇਗਾ। ਆਪਾਂ ਪੜ੍ਹਨ ਵਾਲੇ ਕਹਿ ਦਿਆਂਗੇ ਵੀ ਦਿਲ ਦੀ ਤੇ ਸਕੈਨਿੰਗ ਹੋ ਜਾਂਦੀ ਹੈ, ਰੱਬ ਕਿਹੜੀ ਨਾਲੀ ਚ ਹੈ। ਦਿਲ ਦਾ ਅਰਥ ਆਪਣਾ ਅੰਤਰ ਆਤਮਾ ਦੇਖ, ਦਿਲ ਮੈਂ ਖੋਜ, ਦਿਲ ਹੈ ਦਿਲ ਖੋਜੋ। ਤਿੰਨ ਕੁ ਮੈਂ ਸਲੋਕ ਹੋਰ ਆਪ ਨਾਲ ਸਾਂਝੇ ਕਰਨੇ। ਇੱਕ ਹੈ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹਿਆ, ਮੈਂ ਥੋੜ੍ਹੀ ਜਿਹੀ ਤਾਂ ਬੇਨਤੀ ਕੀਤੀ। ਉਹ ਕਹਿੰਦੇ ਨੇ ਮੇਰੀਆਂ ਅੱਖਾਂ ਬੰਦ ਨੇ, ਮੈਂ ਜੇ ਆਉਣਾ ਵੀ ਅੱਖਾਂ ਬੰਦ ਕਰਨੀਆਂ ਚਾਹੀਦੀਆਂ ਨੇ ਕਿ ਨਹੀਂ, ਗੁਰਬਾਣੀ ਇਸ ਬਾਰੇ ਕੀ ਕਹਿੰਦੀ। ਉਹ ਕਹਿਣ ਲੱਗੇ ਮੁੱਲਾ ਮੁਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਏ। ਹਾਲਾਂਕਿ ਉਹ ਬਾਂਗ ਵਾਸ ਬਾਂਗ ਦਿੰਦਾ ਤੇ ਸ਼ੁਰੂਆਤ ਤੋਂ ਅੱਲਾਹੁ ਅਕਬਰ ਤੋਂ ਕਰਦਾ। ਕਹਿਣ ਲੱਗੇ ਮੁੱਲਾ ਤੂੰ ਪੰਜ ਵਕਤ ਮਸਜਿਦ ਦੇ ਬਨੇਰੇ ਤੇ ਚੜ੍ਹ ਕੇ, ਉਸ ਵਕਤ ਇਸ ਤਰ੍ਹਾਂ ਸੀ ਸਪੀਕਰ ਨਹੀਂ ਸਨ, ਉੱਚੀ ਆਵਾਜ਼ ਦਿੰਦਾ ਤੂੰ ਜਿਹਨੂੰ ਅੱਲਾਹੁ ਅਕਬਰ ਉੱਚੀ ਆਵਾਜ਼ ਚ ਕਹਿੰਦਾ ਉਹ ਬੋਲਾ ਨਹੀਂ, ਤੂੰ ਆਪਣੇ ਦਿਲ ਚ ਝਾਤੀ ਮਾਰ ਕੇ ਦੇਖ, ਉਹ ਤਾਂ ਤੇਰੇ ਅੰਦਰ ਹੈ। ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ, ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਜਿਹਦੀ ਖਾਤਰ ਤੂੰ ਉੱਚੀ ਉੱਚੀ ਬੋਲ ਰਹੇ, ਦਿਲ ਹੀ ਭੀਤਰ ਜੋਏ, ਤੂੰ ਆਪਣੇ ਦਿਲ ਚ ਦੇਖ। ਹੁਣ ਅਗਲਾ ਉਹਨਾਂ ਦਾ ਸਲੇਖ ਇੱਕ ਹੋਰ ਹੈ। ਮੈਂ ਸੱਚੀ ਤੁਹਾਨੂੰ ਕਹਿਣਾ, ਕਬੀਰ ਸਾਹਿਬ ਵਰਗਾ ਸੱਚ ਨਹੀਂ ਕੋਈ ਬੋਲ ਸਕਦਾ। ਉਹਨਾਂ ਸਭ ਨੂੰ ਟੱਕਰ ਲਈ, ਜੋਗੀਆਂ ਨੂੰ ਉਹ ਟੱਕਰੇ, ਕਾਜੀ ਨੂੰ ਉਹ ਟੱਕਰੇ, ਤੇ ਜਿੱਥੇ ਬੈਠੇ ਨੇ ਬਨਾਰਸ ਲੋਕ ਉੱਥੇ ਗੰਗਾ ਚ ਇਸ਼ਨਾਨ ਕਰਦੇ ਨੇ, ਉੱਥੇ ਮਰਿਆਂ ਦੇ ਸੰਸਕਾਰ ਕਰਦੇ ਨੇ, ਉਹ ਗੰਗਾ ਦੇ ਕਿਨਾਰੇ ਬੈਠਾ ਕਹਿੰਦਾ ਇਹ ਲੁਟੇਰਿਆਂ ਦਾ ਝੁੰਡ ਬੈਠਾ, ਇੱਥੇ ਨਾ ਆਇਆ ਕਰੋ। ਉਹਨਾਂ ਦਾ ਸਲੋਕ ਪੜ੍ਹਨੇ ਆ ਕਬੀਰ, ਗੰਗਾ ਤੀਰ ਜੋ ਘਰ ਕਰੇ ਪੀਵੈ ਨਿਰਮਲ ਨੀਰ। ਕਹਿਣ ਲੱਗੇ ਇੱਥੇ ਮਕਾਨ ਹੀ ਬਣਾ ਲਓ ਗੰਗਾ ਦੇ ਕਿਨਾਰੇ, ਨਾਲੇ ਰੋਜ਼ ਪਾਣੀ ਪੀਆ ਕਰੋ ਘਰ ਦੇ, ਜੀ ਗੰਗਾ ਜਲ ਰੋਜ਼ ਵਰਤੋ। ਕਹਿਣ ਲੱਗੇ ਸਾਰੀ ਜ਼ਿੰਦਗੀ ਗੰਗਾ ਜਲ ਪੀ ਕੇ ਵੀ ਅੰਦਰ ਦੀ ਮੈਲ ਨਹੀਂ ਜਾਣੀ ਜੇ ਪਰਮਾਤਮਾ ਦੀ ਇਬਾਦਤ ਨਾ ਕੀਤੀ। ਕਿਉਂਕਿ ਅੱਜ ਸਮਾਂ ਆਉਂਦਾ ਕਹਿਣਾ ਸਾਡੇ ਤੀਰ ਦੀ ਬੇਅਦਬੀ ਕੀਤੀ। ਉਹ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੈ ਨਿਰਮਲ ਨੀਰ, ਬਿਨਾਂ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ ਕੌਣ। ਅਗਲਾ ਸਲੋਕ ਸੁਣਿਓ, ਉਹ ਸਲੋਕ ਹੈ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾ ਬਹਿ ਜਾਏ। ਮੈਂ ਥੋੜ੍ਹਾ ਜਿਹਾ ਇਸ ਗੱਲ ਤੇ ਜ਼ੋਰ ਦੇ ਰਿਹਾ, ਸੰਗਤ ਜੀ ਆਪਾਂ ਗੁਰਦੁਆਰੇ ਆਉਣਾ ਗੁਰਬਾਣੀ ਸੁਣ ਲਈ, ਮਨ ਨੂੰ ਟਿਕਾਉਣ ਲਈ, ਅੰਦਰ ਸ਼ਬਦ ਵਸ ਜਾਏ ਤੇ ਗੁਰੂ ਨੂੰ ਆਪਣੇ ਨਾਲ ਲੈ ਕੇ ਤੁਰਨਾ। ਇਹਦਾ ਅਰਥ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਨਹੀਂ ਨਾ ਜੀ, ਗੁਰੂ ਗ੍ਰੰਥ ਸਾਹਿਬ ਚ ਸ਼ਬਦ ਨੇ, ਇਹ ਸਾਰੇ ਦ੍ਰਿਸ਼ਟ ਮਾਨ ਵਾਸਤੇ ਨੇ ਅੱਖਰ। ਪਰ ਗੁਰੂ ਨੇ ਤਾਂ ਉੱਥੇ ਵੀ ਜਾਣਾ ਜਿੱਥੇ ਸਾਡਾ ਸਰੀਰ ਨਹੀਂ ਜਾਣਾ। ਤੁਸੀਂ ਇੱਕ ਬਚਨ ਪੜ੍ਹਦੇ ਹੋ, ਸੋ ਸਤਿਗੁਰ ਪਿਆਰਾ ਮੇਰਾ ਨਾਲ ਕਹਿ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਕਬੀਰ ਸਾਹਿਬ ਕਹਿੰਦੇ ਅੰਦਰ ਸਾਫ ਨਹੀਂ, ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ, ਜਾ ਕੀ ਦਿਲ ਸਾਬਤ ਨਹੀਂ, ਜਾ ਕੀ ਦਿਲ ਸਾਬ। ਇੱਥੇ ਵੇਖੋ ਜਾ ਕਾ ਦਿਲ ਨਹੀਂ ਕਿਹਾ, ਜਾ ਕੀ ਦਿਲ ਸਾਬਤ ਨਹੀਂ। ਜਿਹੜਾ ਇਹ ਸਾਬਤ ਸ਼ਬਦ ਹੈ ਇਸਤਰੀ ਲਿੰਗੇ ਦਾ ਅਰਥ ਹੈ ਸਫਾਈ। ਜਿਸ ਬੰਦੇ ਦੇ ਅੰਦਰ ਸਫਾਈ ਕੋਈ ਨਹੀਂ, ਤਾਂ ਕੋ ਕਹਾਂ ਖੁਦਾਏ, ਉਹਨੂੰ ਰੱਬ ਕਿੱਥੇ ਮਿਲ ਜਾਣਾ। ਅਗਲਾ ਬਚਨ ਕਬੀਰ ਅੱਲਾਹ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬਲੰਤੀ ਨਾਏ। ਤੂੰ ਰੱਬ ਦੀ ਬੰਦਗੀ ਕਰੋ, ਸਾਈਂ ਤੇਰੇ ਅੰਦਰੋਂ ਪ੍ਰਗਟ ਹੋਵੇਗਾ। ਮੈਂ ਸਿਰਫ ਆਪ ਨੂੰ ਬੇਨਤੀ ਕੀਤੀ, ਆਪਾਂ ਕਦੀ ਨੇਤਰ ਬੰਦ ਕਰਕੇ ਸਵੇਰੇ ਬੈਠ ਕੇ ਤਾਂ ਦੇਖੀਏ। ਮੈਨੂੰ ਪਤਾ ਹੈ ਸਾਡੇ ਇੱਕੋਦਮ ਸ਼ਬਦ ਸਾਹਮਣੇ ਆ ਜਾਣ, ਦੇਖੋ ਜੀ ਇਹ ਬਗਲ ਸਮਾਧੀ ਹੈ, ਸਾਡੀ ਇੱਕ ਮੁਸ਼ਕਲ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆ, ਇੱਕ ਤਾਂ ਅਸੀਂ ਆਪਣੀ ਸੰਪਰਦਾ ਨਾਲ ਜੁੜ ਕੇ ਪਾਠ ਕਰਨੇ ਆ, ਇਹ ਕੋਈ ਸੰਪਰਦਾ ਹੋਵੇ, ਕੋਈ ਸਾਡਾ ਸਿੱਧਾ ਜੋ ਸਾਡੇ ਮਾਇੰਡ ਦੇ ਵਿੱਚ ਹੈ ਨਾ ਜੀ, ਅਸੀਂ ਉਸ ਮੁਤਾਬਕ ਚੱਲਦੇ ਹਾਂ। ਗੁਰੂ ਸਾਹਿਬ ਭਾਵੇਂ ਕਹਿਣ, ਹੁਣ ਆਪਾਂ ਜੇ ਨੇਤਰ ਬੰਦ ਕਰਨ ਦੀ ਗੱਲ ਕਰੀਏ, ਕੋਈ ਸ਼ੱਕ ਨਹੀਂ ਗੁਰਬਾਣੀ ਨੇ ਕਿਹਾ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗੁਲ ਸਮਾਧਨ। ਬਗਲਾ ਅੱਖਾਂ ਬੰਦ ਕਰਕੇ ਬਹਿੰਦਾ। ਆਪ ਜੀ ਰੋਜ਼ ਇੱਕ ਪਾਠ ਕਰਦੇ ਹੋ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ,
ਬੈਠ ਰਹੇ ਹੋ

ਕਰਾਂ, ਪਰ ਬੰਦਾ ਫਿਰ ਵੀ ਡਰਿਆ ਸੀ। ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ ਮਾਰਦਾ। ਉਹਨੇ ਭਗੀਰਥ ਨੂੰ ਨਹੀਂ ਦੱਸਿਆ, ਉਹਨੇ ਮਨ ਚ ਇੱਕੋ ਗੱਲ, ਕਿਉਂਕਿ ਸਾਡੀ ਇਹ ਨਹੀਂ ਕਿ ਜੋ ਮੈਂ ਸੋਚਿਆ ਗੁਰੂ ਇਹੀ ਹੈ। ਹੁਣ ਭੀਖਣ ਸ਼ਾਹ ਕਹਿੰਦਾ ਵੀ ਮੈਂ ਤਾਂ ਮੈਨੂੰ ਜੇ ਕੁੱਜੀਆਂ ਤੇ ਹੱਥ ਰੱਖੇ, ਹੁਣ ਇਹਦਾ ਮਤਲਬ ਇਹ ਥੋੜਾ ਗੁਰੂ ਗੋਬਿੰਦ ਸਿੰਘ ਦੀ ਤਾਕਤ ਸਿਰਫ ਕੁੱਜੀਆਂ ਤੱਕ ਹੀ ਸੀਮਿਤ ਹੈ। ਇਹ ਮੇਰਾ ਮਾਇੰਡ ਹੈ ਨਾ, ਮੇਰੀ ਸਾਈਕੀ ਹੈ। ਹਰ ਬੰਦਾ ਆਪਣੀ ਸਾਈਕੀ ਨਾਲ ਗੁਰੂ ਨੂੰ ਵੇਖਣ ਦਾ ਯਤਨ ਕਰਦਾ, ਪਰ ਸਾਡੀ ਸਾਈਕੀ ਦਾ ਮਤਲਬ ਇਹ ਨਹੀਂ ਕਿ ਗੁਰੂ ਦਾ ਅੰਤ ਪੈ ਗਿਆ ਹੈ। ਇੱਕ ਪਿਆਲਾ ਸਮੁੰਦਰ ਚ ਭਰ ਕੇ ਕਹੋ ਜੀ ਬਸ ਸਮੁੰਦਰ ਇਹ ਨਹੀਂ ਹੈ, ਤੇ ਮੂਰਖਤਾ ਹੀ ਹੈ ਨਾ। ਉਹਨੇ ਮਨ ਚ ਇੱਕੋ ਗੱਲ ਬਣਾ ਲਈ ਵੀ ਮੈਂ ਤਾਂ ਮੈਨੂੰ ਜੇ ਮੇਰਾ ਨਾਂ ਲੈ ਕੇ ਆਵਾਜ਼ ਮਾਰਨਗੇ। ਭਗੀਰਥ ਨੂੰ ਨਹੀਂ ਦੱਸਿਆ। ਹੁਣ ਗੁਰੂ ਸਮਰੱਥ ਹੈ, ਗੁਰੂ ਨੂੰ ਮੈਂ ਕੱਲ ਵੀ ਕਿਹਾ ਸੀ, ਗੁਰੂ ਪੰਜਾਂ ਤੱਤਾਂ ਦੇ ਚੋਲੇ ਵਿੱਚ ਵਿਚਰਿਆ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਗੁਰੂ ਜੋਤ ਨੇ ਸਭ ਤੋਂ ਵੱਧ ਉਪਮਾ ਗੁਰੂ ਨਾਨਕ ਸਾਹਿਬ ਦੀ ਕੀਤੀ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਚਨ ਨੇ ਕਿ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਇਦੋ ਅਗਲਾ ਸ਼ਬਦ ਕਿਹੜਾ? ਉਹ ਅੰਦਰ ਗਿਆ, ਭਾਈ ਭਗੀਰਥ ਨੇ ਮੱਥਾ ਟੇਕਿਆ, ਮਨਸੁਖ ਅੰਦਰ ਵੜਿਆ, ਤੇ ਗੁਰੂ ਸਾਹਿਬ ਨੇ ਵਹਿੰਦਿਆਂ ਸਾਰੀ ਸਵਾਲ ਕਰ ਦਿੱਤਾ। ਕਹਿਣ ਲੱਗੇ ਨਾ ਦਾ ਮਨਸੁਖ ਹੈ ਤੇ ਮਨ ਤਾਂ ਤੇਰਾ ਕਦੇ ਟਿਕਿਆ ਨਹੀਂ। ਤੂੰ ਨਾ ਦਾ ਮਨ ਸੁਖ ਹੈ, ਨਾ ਕਿੰਨਾ ਚੰਗਾ ਮਨ ਸੁਖ, ਪਰ ਸੱਚ ਦੱਸ ਕਦੀ ਮਨ ਦਾ ਸੁਖ ਮਾਣਿਆ? ਬਸ ਉੱਥੇ ਮੱਥਾ ਟੇਕ ਦਿੱਤਾ, ਜੂਦਾ ਸਵਾਲ ਹੀ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਦੀ ਸ਼ਬਦ ਲਿਖਣ ਵਾਲਾ ਸਕ੍ਰਿਪਟ ਵਿੱਚ ਪਹਿਲਾ ਸਿੱਖ ਭਾਈ ਮਨ ਸੁਖ ਹੈ, ਉਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਲਿਖੀ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਵੀ ਇਹ ਸੱਟ ਨਾ ਭਾਈ। ਕਬੀਰ ਸਾਹਿਬ ਕਹਿੰਦੇ ਮੇਰੇ ਅੰਦਰ, ਮੈਂ ਅੱਖਾਂ ਬੰਦ ਕਰਕੇ ਸੱਚੀ ਤੁਹਾਨੂੰ ਦੱਸਾਂ, ਜਿਸ ਦਿਨ ਅੰਦਰ ਦਾ ਸੁੱਖ ਮਿਲਣ ਲੱਗ ਪਿਆ ਨਾ, ਆ ਜੀਵ ਦੇ ਚਸਕੇ ਤਾਂ ਉਦਣ ਛੁੱਟ ਜਾਣੇ ਨੇ, ਸਾਡੇ ਛੁੱਟਣੇ ਨੇ, ਕਿਉਂਕਿ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਹੁਣ ਮੈਂ ਤੁਹਾਨੂੰ ਆਹ ਕਹਿ ਦਿਆਂ, ਆਹ ਛੱਡ ਦੇ, ਆਹ ਛੱਡ ਦੇ, ਜਿਹੜੇ ਵੇਲੇ ਬੰਦਾ ਖਾਂਦਾ ਪੀਂਦਾ ਇਹਦੇ ਅੰਦਰ ਤੇ ਭੂਤ ਨੱਚਦੇ ਨੇ ਉਸ ਵੇਲੇ। ਸੱਚੀ ਉਹ ਬੰਦਾ ਜੀਵ ਕਿੱਥੇ ਰਹਿੰਦੀ? ਬਾਕੀ ਇੰਦਰੀਆਂ ਸਾਰੀਆਂ ਥੱਕ ਜਾਣਗੀਆਂ, ਯਾਦ ਰੱਖਿਓ। ਬੜੀ ਸਪਸ਼ਟ ਮੈਂ ਗੱਲ ਕਹਿਣ ਲੱਗਾ, ਇਹ ਨਹੀਂ ਜੇ ਥੱਕਦੀ ਢਿੱਡ ਭਰ ਜਾਂਦਾ ਪਰ ਇਹ ਨਹੀਂ ਰੱਜਦੀ। ਆਪਾਂ ਨਗਰ ਕੀਰਤਨ ਤੇ ਕੀ ਕਰਨੇ ਆ ਜੀ? ਮੇਰਾ ਕੀਰੀ ਗੁੱਸਾ ਬੜਾ ਕਰਦੇ ਅੱਜ ਕੱਲ੍ਹ। ਤੁਸੀਂ ਦੱਸੋ, ਜਿਹੜਾ ਬੰਦਾ ਘਰੋਂ ਨਾਸ਼ਤਾ ਕਰਕੇ ਆਇਆ, ਇੱਥੋਂ ਲੰਗਰ ਛੱਕ ਕੇ ਗਿਆ, ਉਹ ਗੇਟ ਤੱਕ ਜਾਂਦਿਆਂ ਭੁੱਖ ਲੱਗ ਗਈ? ਐਡਾ ਵੱਡਾ ਸਟਾਲ ਲਾ ਦਿੱਤਾ? ਮੇਰੀ ਬੇਨਤੀ ਹੈ ਗੁਰਮੁਖੋ, ਜੇ ਨਗਰ ਕੀਰਤਨ 'ਚ ਚੱਲੇ ਹਾਂ, ਇੱਕ ਵਾਰੀ ਰੋਟੀ ਖਾ ਕੇ ਮਨ 'ਚ ਧਾਈ ਕਰਕੇ ਜਾਈਏ, ਜਿਹੜਾ ਸ਼ਬਦ ਕੰਨਾਂ ਸੁਣਾਈ ਦੇਗਾ ਮੈਂ ਗਾਉਣਾ ਹੈ, ਜੇ ਨਾ ਸੁਣਾਈ ਦਿੱਤਾ ਪੂਰੇ ਨਗਰ ਕੀਰਤਨ ਵਿੱਚ ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕਰਕੇ ਮੁੜਾਂਗਾ। ਤੇ ਜੇ ਆਪਾਂ ਖਾ ਪੀ ਕੇ ਆ ਜਾਣਾ, ਜੀਵ ਦਾ ਚਸਕਾ ਹੈ ਜੀ, ਮੈਂ ਸੱਚੀ ਕਹਿੰਦਾ ਸੀ ਜੀਵ ਦੇ ਚਸਕੇ ਨੂੰ ਪ੍ਰੇਰਿਤ ਕਰ ਰਹੇ ਇਹਨਾਂ ਲੋਕਾਂ ਇਸ ਸਮਾਗਮਾਂ 'ਚ। ਗੁਰੂ ਸਾਹਿਬ ਨੇ ਕਿਹਾ ਨਹੀਂ, ਬਾਕੀ ਸਭ ਇੰਦਰੇ ਥੱਕ ਜਾਂਦੇ ਆ, ਇਹ ਥੱਕਦਾ ਨਹੀਂ ਛੇਤੀ। ਇੱਥੇ ਕਬੀਰ ਸਾਹਿਬ ਨੇ ਗੱਲ ਕਹੀ ਕਿ ਤੂੰ ਬਾਹਰ ਦਾ ਚਸਕਾ ਛੱਡ, ਤੂੰ ਥੋੜ੍ਹਾ ਜਿਹਾ ਸਿਮਰਨ ਕਰਕੇ ਤਾਂ ਦੇਖ, ਨਾਮ ਨਾਲ ਜੁੜ। ਹੁਣ ਇੱਕ ਸਵਾਲ ਹੋਰ ਉੱਠਦਾ ਜੀ, ਮੈਂ ਤੁਹਾਨੂੰ ਬੇਨਤੀ ਕਰਾਂ, ਮੇਰੀਆਂ ਗੱਲਾਂ ਨਾ ਮੰਨਿਓ, ਗੁਰਬਾਣੀ ਮੰਨਿਓ, ਤੁਸੀਂ ਤਜਰਬਾ ਕਰਕੇ ਦੇਖੋ ਪਲੀਜ਼। ਜਿੰਨੇ ਤੁਸੀਂ ਬੈਠੇ ਹੋਏ ਨਹੀਂ ਕਿ ਤੁਹਾਡੇ 'ਚ ਬਾਣੀ ਪੜਨ, ਘਰਾਂ 'ਚ ਬੈਠੇ ਹੋ, ਮੈਂ ਇੱਕੋ ਗੱਲ ਕਹਿੰਦਾ, ਬਾਕੀ ਗੱਲਾਂ ਬਾਅਦ ਕਰੋ ਸ਼ੁਰੂ। ਸਭ ਤੋਂ ਪਹਿਲਾਂ ਸਿੱਖ ਦਾ ਪੁੱਤਰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜ਼ਰੂਰ ਪੜ੍ਹੇ। ਇਹ ਗੱਲ ਹੋਰ, ਅਸੀਂ ਸਕੂਲਾਂ 'ਚ ਕਹਿੰਦੇ ਹਾਂ ਪਹਿਲਾਂ ਗੁਰਮੁਖੀ ਸਿਖਾਓ ਫਿਰ ਪਾਠ ਕਰੇਗਾ, ਇਹ ਵੀ ਛੱਡ ਦਈਏ। ਪਹਿਲਾਂ ਸਕ੍ਰਿਪਟ ਆਇਆ ਸੀ ਕਿ ਪਹਿਲਾਂ ਸਾਊਂਡ ਆਈ ਸੀ? ਸਭ ਤੋਂ ਪੁਰਾਣਾ ਗ੍ਰੰਥ ਵੇਦ ਹੈ ਰਿਗਵੇਦਾ। ਸਦੀਆਂ ਤੱਕ ਵੇਦ ਸਕ੍ਰਿਪਟ ਨਹੀਂ ਸੀ ਜੀ। ਸੰਸਕ੍ਰਿਤ ਕਿੱਥੇ ਸੀ ਸਾਰੇ ਜਾਣਦੇ, ਉਹ ਸਿਰਫ ਚੱਲਦਾ ਰਿਹਾ, ਸ਼ਰੂਤੀ ਹੈ, ਸ਼ਰੂਤੀ ਹੈ ਨਾ। ਰਿਸ਼ੀ ਨੇ ਕਿਹਾ, ਦੂਜੇ ਨੇ ਚੇਤੇ ਕਰ ਲਿਆ, ਫਿਰ ਇੱਕ ਦੋ ਨਹੀਂ, ਹਜ਼ਾਰਾਂ ਲੱਖਾਂ ਸਤਰਾਂ ਲੋਕਾਂ ਨੇ ਚੇਤੇ ਕਰਕੇ ਰੱਖੀਆਂ। ਸਦੀਆਂ ਤੱਕ ਜ਼ਬਾਨੀ ਚੱਲਦਾ ਰਿਹਾ। ਜਿਸ ਦਿਨ ਬੱਚਾ ਜ਼ਬਾਨ ਤੋਂ ਬੋਲਣ ਲੱਗ ਪਏ, ਉਹਨੂੰ ਹਫ਼ਤੇ ਦੀ ਇੱਕ ਇੱਕ ਤੁੱਕ ਚੇਤੇ ਕਰਾਉਣੀ ਸ਼ੁਰੂ ਕਰ ਦਿਓ, ਤੁਸੀਂ ਦੇਖਿਓ ਇੱਕ ਸਾਲ ਦੇ ਵਿੱਚ ਘੱਟੋ ਘੱਟ ਉਹ ਬੱਚਾ 50 ਤੁਕਾਂ ਗੁਰਬਾਣੀ ਦੀਆਂ ਚੇਤੇ ਕਰ ਜੂਗਾ। ਮੇਰੀ ਬੇਨਤੀ, ਮੈਂ ਤਜਰਬਾ ਕੀਤਾ ਥੋੜ੍ਹਾ ਜਿਹਾ ਜੀ ਨਿਆਣਿਆਂ 'ਤੇ, ਇੱਕ ਬੱਚੇ 'ਤੇ, ਇੱਕ ਦੋ 'ਤੇ। ਸਿਰਫ ਤੁਸੀਂ ਬੋਲਣਾ ਸ਼ੁਰੂ ਕਰ ਦਿਓ ਵੀ ਆਹ ਬੋਲ,

ਕਿਉਂਕਿ ਅਸੀਂ ਵੇਟ ਕਰ ਰਹੇ ਹਾਂ 5-7 ਸਾਲ ਬਾਅਦ ਪੰਜਾਬੀ ਸਿਖਾਉਣਾ ਗੁਰਮੁਖੀ। ਫਿਰ ਮੇਰੀ ਬੇਨਤੀ ਹੈ, ਅੱਜ ਪੰਜਾਬੀ ਦਾ ਹਾਲ ਬੜਾ ਮੰਦਾ ਹੋ ਗਿਆ ਜੀ, ਭਾਰਤ ਵਿੱਚ ਵੀ, ਇੱਥੇ ਵੀ। ਤੁਸੀਂ ਅੰਗਰੇਜ਼ੀ ਸਿੱਖ ਲਓ, ਤੁਸੀਂ ਸਪੈਨਿਸ਼ ਸਿੱਖ ਲਓ, ਇਟਾਲੀਅਨ ਸਿੱਖ ਲਓ, ਜਿੰਨੀ ਦੇਰ ਤੱਕ ਗੁਰਮੁਖੀ ਨਹੀਂ ਸਿੱਖਦੇ, ਮੈਂ ਹੰਕਾਰ 'ਚ ਨਹੀਂ ਦਾ, ਗੁਰਬਾਣੀ ਦਾ ਰਸ ਨਹੀਂ ਜੇ ਆਉਂਦਾ। ਗੁਰਬਾਣੀ ਦਾ ਰਸ ਉਸ ਵਿੱਚ ਜਿਹਦੇ ਵਿੱਚੋਂ ਮੇਰਾ ਗੁਰੂ ਪ੍ਰੋਫੈਸਰ ਪੂਰਨ ਸਿੰਘ ਗੱਲ ਕਹਿੰਦੇ ਹੁੰਦੇ ਸਨ, ਉਹ ਕਹਿੰਦੇ ਸਨ ਗੁਰੂ ਗ੍ਰੰਥ ਸਾਹਿਬ 'ਚ 1.5 ਦਰਜਨ ਤੋਂ ਵੱਧ ਭਾਸ਼ਾਵਾਂ ਨੇ, ਚਾਹੇ ਉਰਦੂ ਹੈ, ਉਰਦੂ ਹੈ ਗੁਰੂ ਗ੍ਰੰਥ ਸਾਹਿਬ ਸ਼ੁਰੂਆਤ, ਹਾਲਾਂਕਿ ਬਾਅਦ ਵਿੱਚ ਆਉਂਦਾ ਉਰਦੂ। ਆ ਜਿਹੜਾ ਸ਼ਬਦ ਹੈ ਯੱਕ ਅਰਜ਼ ਗੁਫਤਮ ਪੇਸ਼ ਤੋਂ, ਇਹ ਅਸਲ 'ਚ ਉਰਦੂ ਦੀ ਸ਼ੁਰੂਆਤ ਹੈ, ਪ੍ਰਿੰਸੀਪਲ ਤੇਜਾ ਸਿੰਘ ਲਿਖਦੇ। ਉਹ ਕਹਿੰਦੇ ਨੇ ਯਾਦ ਰੱਖਿਓ ਕਿ ਭਾਸ਼ਾ ਕਿਸੇ ਵੀ ਇਲਾਕੇ ਦੀ ਹੋਵੇ, ਉਹ ਸ਼ਬਦ ਤਤਸਮ ਹੋਵੇ, ਤਦ ਭਾਵ ਹੋਵੇ, ਪ੍ਰਾਕਿਰਤ ਹੋਵੇ, ਜਿਹੜਾ ਸ਼ਬਦ ਗੁਰੂ ਦੇ ਮੁੱਖ ਤੋਂ ਨਿਕਲੇਗਾ, ਹਰ ਭਾਸ਼ਾ ਦਾ ਸ਼ਬਦ ਗੁਰਮੁਖ ਹੀ ਬਣ ਗਿਆ ਹੈ। ਹਰ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਕਹਿੰਦਾ ਗੁਰਮੁਖ ਹੈ। ਮੈਂ ਆਪ ਨੂੰ ਬੇਨਤੀ ਕਰਾਂ ਕਿ ਥੋੜ੍ਹਾ ਜਿਹਾ ਆਪਾਂ ਸ਼ੁਰੂਆਤ ਕਰੀਏ, 5-7 ਮਿੰਟ ਤੋਂ ਕਰੀਏ, ਕਿਉਂਕਿ ਅੱਜ ਦਾ ਸ਼ਬਦ ਬਹੁਤ ਉੱਚੀ ਅਵਸਥਾ ਦਾ। ਕਹਿਣ ਲੱਗੇ ਮੇਰਾ ਸੱਜਣ ਮੇਰੇ ਹਿਰਦੇ ਵਿੱਚ ਹੈ। ਹਾਂ, ਨੇਤਰ ਬੰਦ ਕਰਕੇ ਇਹ ਹੋ ਜਾਂਦਾ ਆਪਣਾ ਆਪ ਦਿਸਣ ਲੱਗ ਪੈਂਦਾ ਹੈ। ਉੱਥੇ ਸ਼ਬਦ ਫਿਰ ਸੁਣਿਓ, ਕਬੀਰ ਨੇਚੇ ਲੋਇਨ ਕਰੂੰ ਲੇ ਸਾਜਨ ਘੱਟ ਮਾਹੇ, ਆਪਣੀ ਹਿਰਦੇ 'ਚ ਮੈਂ ਸੱਜਣ ਦੇਖ ਰਹੀ ਹਾਂ, ਸਭ ਰਸ ਖੇਲੂ ਪੀ ਸੋ ਕਿਸੋ ਲਿਖਾਵੂ ਨਾ ਹੈ। ਮੈਂ ਕਿਸੇ ਨੂੰ ਇਹ ਦੱਸ ਨਹੀਂ ਸਕਦੀ। ਹੁਣ ਅਗਲਾ ਸਵਾਲ ਸੀ ਕੀ ਬੰਦਗੀ ਸਿਰਫ ਅੱਖਾਂ ਬੰਦ ਕਰਨ ਵਾਲਿਆਂ ਦਾ ਕਾਫਲਾ। ਹੁਣ ਅਗਲੀ ਅਵਸਥਾ ਦਾ ਸਲੋਕ ਸੁਣੋ, ਕਹਿਣ ਲੱਗੇ 8 ਜਾਮ 64 ਘੜੀ, 8 ਜਾਮ 8 ਪੈਰ 64 ਘੜੀਆਂ, 60 64 ਘੜੀਆਂ ਬਣਦੀਆਂ, 8 ਪੈਰ ਤੇ 64 ਘੜੀਆਂ, ਤੋ ਨਿਰਖ ਤਰੈ ਜੀਓ, ਤੈਨੂੰ ਹੀ ਮੇਰੀ ਜਿੰਦ ਦੇਖਦੀ ਪਈ ਹੈ, ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂ ਪੀਓ। ਸੰਗਤ ਜੀ ਫਿਰ ਸੁਣਿਓ, ਸਲੋਕ ਤੁਹਾਡੇ ਪੁੱਤੇ ਆਉਂਦੇ ਪਏ ਨੇ। ਪਹਿਲਾ ਹੈ ਨੀਚੇ ਲੋਇਨ ਕਰ ਰੂੰ ਲੇ ਸਾਜਨ ਘੱਟ ਮਾਹੇ, ਹੁਣ ਅਗਲੇ ਸਲੋਕ 'ਚ ਕਹਿ ਦਿੱਤਾ ਕਿ ਜਿਹੜਾ ਮੇਰੇ ਅੰਦਰ ਦਿਸਦਾ ਸੀ, ਕੇਵਲ ਮੇਰੇ ਅੰਦਰ ਨਹੀਂ, ਮੈਂ ਝਾਤੀ ਮਾਰ ਕੇ ਦੇਖੀ, ਉਹ ਤਾਂ ਸਾਰਿਆਂ ਦੇ ਵਿੱਚ ਬੈਠਾ ਹੋਇਆ। ਪਹਿਲਾਂ ਆਪਣੇ ਦਿਸੇਗਾ ਨਾ, ਘਰ ਸੁੱਖ ਵਸਿਆ, ਇਹ ਪਹਿਲਾਂ ਨਹੀਂ ਕਿਹਾ ਬਾਹਰ ਸੁੱਖ ਪਾਇਆ, ਪਹਿਲਾਂ ਕਿਹਾ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਸੁਖਮਨੀ ਸਾਹਿਬ 'ਚ ਪੜ੍ਹਦੇ ਹੋ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ। ਹੁਣ ਜਿਹੜਾ ਅੰਦਰ ਦਿਸੇਗਾ ਤਾਂ ਹੀ ਬਾਹਰ ਦਿਸੇਗਾ ਨਾ। ਹੁਣ ਮੈਂ ਵਿਆਖਿਆ 'ਚ ਭਾਵੇਂ ਕਰ ਜਾਂਦਾ, ਸਾਰਿਆਂ ਘੱਟਾਂ 'ਚ ਵੱਸਦਾ। ਹੁਣ ਦੂਜੀ, ਪਹਿਲੀ ਅਵਸਥਾ ਸੀ ਆਪਣਾ ਅਭਿਆਸ, ਪਹਿਲੀ ਆਪਣੀ ਅਵਸਥਾ ਜੀ, ਨੀਚੇ ਲੋਇਨ ਕਰ ਰੂੰ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀਸੂ ਕਿਸੋਂ ਲਿਖਾਵੂ ਨਾ ਹੈ। ਹੁਣ ਦੂਜੀ ਅਵਸਥਾ ਹੈ ਕਿ ਕਿਉਂ ਅੱਖਾਂ ਬੰਦ ਕਰਾਂ, ਮੈਨੂੰ ਲੋੜ ਨਹੀਂ ਅੱਖਾਂ ਬੰਦ ਕਰਨ ਦੀ, ਕਿਉਂਕਿ ਜਿਹੜਾ ਮੇਰਾ ਮਿੱਤਰ ਮੇਰੇ ਸੀਨੇ 'ਚ ਬੈਠਾ ਸੀ, ਉਹ ਹਰ ਹਿਰਦੇ ਵਿੱਚ ਬੈਠਾ ਹੋਇਆ। ਇਹ ਉਹ ਅਵਸਥਾ ਹੈ ਜਦੋਂ ਪਰਮਾਤਮਾ ਸਰਬ ਵਿਆਪਕ ਦਿਸਣ ਲੱਗ ਪਿਆ। ਫਿਰ ਸੁਣੋ, 8 ਜਾਮ 8 ਪੈਰ 24 ਘੰਟੇ 64 ਘੜੀ, ਤੋ ਨਿਰਖ ਤਰੈ ਜੀਓ, ਮੇਰੀ ਜਿੰਦ ਤੇਰੇ ਦਰਸ਼ਨ ਕਰਦੀ ਹੈ। ਤੇ ਅੱਗੇ ਹੈ ਨੀਚੇ ਲੋਇਨ ਕਿਉਂ ਕਰੂੰ, ਮੈਂ ਕਿਉਂ ਅੱਖਾਂ ਬੰਦ ਕਰਾਂ। ਹੁਣ ਉਹਦੀਆਂ ਅੱਖਾਂ 'ਚ ਮੈਲ ਨਹੀਂ ਤੇ ਬੰਦਾ ਦੇਖਦਾ ਹੈ, 83% ਬੰਦੇ ਦਾ ਅੰਦਰ ਦਾ ਕਬਾੜਾ ਅੱਖਾਂ ਸੱਟਦੀਆਂ ਨੇ, ਸਿਆਣੇ ਲੋਕ ਇਹ ਕਹਿੰਦੇ ਆ। ਹੁਣ ਉਹ ਕਹਿੰਦੇ ਮੈਨੂੰ ਹਰ ਥਾਂ ਦਿਸ ਰਿਹਾ। ਹੁਣ ਦੇਖੋ ਗੁਰਬਾਣੀ ਜਿਹੜੀ ਹੈ ਨਾ, ਕੱਚੀ ਵਾਲੇ ਦੀ ਪੜ੍ਹਾਈ ਤੋਂ ਲੈ ਕੇ PhD ਤੱਕ ਸਾਰਿਆਂ ਦੀ ਅਵਸਥਾ ਬਿਆਨ ਕਰਦੀ। ਕਹਿੰਦੇ ਹੁਣ ਕਿਉਂ ਬੰਦ ਕਰਾਂ, ਕਿਉਂ ਹੁਣ ਉਹ ਅਵਸਥਾ ਆ ਗਈ ਹੈ, ਜੈ ਜੈ ਪੇਖੂ ਤੈਂ ਹਜ਼ੂਰ, ਦੂਰ ਕਤੋ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਹੀ। ਗੁਰੂ ਗੋਬਿੰਦ ਸਿੰਘ ਜੀ ਦੀ ਇਹ ਪਰਮ ਅਵਸਥਾ ਸੀ, ਯਾਦ ਰੱਖਿਓ। ਜਦੋਂ ਮਹਾਰਾਜ ਪੌਂਟਾ ਸਾਹਿਬ ਸਨ ਨਾ, ਤੇ ਤੁਸੀਂ ਅਕਾਲ ਉਸਤ 'ਚ ਇੱਕ ਬਚਨ ਪੜ੍ਹ ਦੇਖੋ, ਸਾਡੇ ਸਾਰੇ ਪੁਰਾਣੇ ਵਿਦਵਾਨ ਤਾਂ ਯੂਨੀਵਰਸਿਟੀਆਂ ਦੇ ਵਰਦਾਨ ਵੀ ਕਹਿੰਦੇ ਸਨ ਕਿ 6 ਘੰਟੇ ਕੋਈ ਸ਼ਬਦ ਵਰਤਦਾ, ਇਹਦਾ ਮਤਲਬ 2 ਪੈਰ ਲਾ ਲਓ, 2 ਪੈਰਾਂ ਵਿੱਚ 16,000 ਵਾਰ ਕੇਵਲ ਰਸਨਾ ਤੋਂ ਤੂੰ ਤੂੰ ਸ਼ਬਦ ਕਿਹਾ ਸੀ। ਇਹ ਪਾਠ ਹੈ, ਜ਼ਮੀ ਤੁਸੀਂ, ਜ਼ਮਾਂ ਤੁਸੀਂ, ਮੱਕੀ ਤੁਸੀਂ, ਮਕਾਂ ਤੁਸੀਂ, ਅਪੂ ਤੁਹੀਂ, ਅਪੈ ਤੁਹੀਂ, ਅਛੂ ਤੁਹੀਂ, ਅਛੈ ਤੁਹੀਂ, ਜਤਸ ਤੁਹੀਂ, ਬ੍ਰਤਸ ਤੁਹੀਂ, ਗਤਸ ਤੁਹੀਂ,
मतज तू ही इथे 16,000 बार तू ही बोलिया प्यारे वो एक अनुभव है। कई बार आप कहने जी स्टेजा ते सुनू मिलता भी तोता रटन तकरीबन अपना जरा कभी भी जापता भी गेड़ा दे जाता है भी तोता रटन का कोई फायदा नहीं सुनने आप सारे। गुरु ग्रंथ साहब का पाठ करने वाले हो छो ना इतने तोते रटांदे ब्रह्म ज्ञानी बन गया। सुवा पड़ावत गनका तरी भगत नामदेव जी सुवा दरते तोता सुवा पड़ावत गनका तरी सो हर नैनो की पुत्री पुत्री दर थे पुतली तोते तो लिव लगी और रब दियां अखां दी पुतली बन गई। फिर सवाल उठता है जी खंड खंड क्या मूंह थोड़ा मिठा हुंदा है। मैं बेनती करांगा प्रैक्टिकल करिए आपां छड़ दिए सारे तर्क महीना क ला के देखिए तो सही बई खंड खंड कहिंदिया मूंह थोड़ा मिठा हुंदा खंड खानी पैनी है। प्लीज याद रखियो खंड बाहर दा पदार्थ रब बाहर दा पदार्थ नहीं। खंड तो बहरो गन्ने चो बनती पई है तो परमात्मा बहरों बन के आना। परमेश्वर अंतर आत्मिक है। गुरु साहब इतने कह रहे हैं कह लगे हुण मैं अखा नहीं बंद कर दी हुण मैं अखा खोल लिया ने क्योंकि जेड़ा मेरा साई मेरे हिरदे च वसदा वह सारिया च वसदा है। सब है कट राम बोलै रामा बोलै राम बिना को बोलै रे हब समाणी जोत जो जल घटाऊ चंद्रमा। ये अवस्था अखा बंद करन तो बाद दी है। तीसरी अवस्था अगली होनी बस वह तो शिखर है जी। पहली है नीचे लोए नकारू ले साजन कटमाए सब रस खेलू पीसो किसो लुखावू नाहे आठ जाम चौसठ घरी तो नरक तरह जियो नीचे लोए न क्यों करूं सब कट देखू पियो। गुरु साहब दे जुद्ध विच भी एहो जी अवस्था वाले गुरमुख विचरदे सन विचरदे रहे जी। जिहड़ा आखरी घेरा पाया भाई साहब का नाम से सारे जाने भाई कन्हैया साहब जी। ये उन्होंने बारे जो पढ़ना हो एक किताब है संत रतन माल सेवा पंथियों की लिखी है तो बहुत कमाल की किताब है। बैरागी हो गया शुरू तो एक भाई ननवा सिख की संगत तो गुरु तेग बहादुर साहब की बाणी सुन के बैरागी होए। ये गुरु तेग बहादुर साहब के चरणा च आए हजूर दे कोल रहे। जे एक पासे शस्त्रधारी सिख लड़दे पए ने ते दूजे पासे उस अवस्था विच भी विचरदे पए ने जिन्हां नूं सभना घटां दिसदा है। तुसी सारे पढ़दे हो कि महाराज को शिकायत लाई कि ए दुश्मन नूं पाणी पियांदा है। प्रिंसीपल सतबीर सिंह गल बड़ी सोहणी कहिंदे हुंदे सन मैं बड़ी बड़ी चंगी लगी। उह दो गल्लां उहनां कहियां कहिंदे ने भाई साहब ने कहा मैं दुश्मन नूं पाणी नहीं पिया मैं डिगे हुए नूं पियाया है। ते अगला सिखा ने सवाल किया वेखो जी असी दुश्मन मारने खां ते भाई साहब ने कहा मैं डिगे दे मूंह च पानी पा के दुश्मनी मारदा पिया मैं दुश्मनी मार रहा हां। पर गल तां ऐसी ताडा इतिहास कहिंदा है कि उन्हें इक्को गल कही। यह तो उन्हां दा ख्याल सी ना कहिंदा सतगुरु सच दसा जदों कोई डिग्गिया होया आवाज दे के पानी मंगदा है उस आवाज विच सिर्फ तू सुनाई देंदा चेहरा कोई नहीं सुनाई दिसदा। भाई साहब ने पूरी कविता लिखी भाई वीर सिंह उन्हां ने नीचे लोए न क्यों करूं सब कट देखूं पियो। मैं सिर्फ एक उदाहरण ली कहन लगे तैनू प्या पिलावा पानी गुरु गोबिंद सिंह जी तैनू प्या पिलावा पानी सिर मेरे दे साई तुरक अतुरक ना मैनू दिसदा तू सब नहीं दिस आई अगो लिखते ने खसे ते गल लाया प्यारा डब्बी हथ फड़ाई कह लगे पानी नाल मलम भी रखी लोड़ पई ते लाई। याद रखियो गुरु दुश्मनी नहीं कमांदा हुंदा। असी जिस ढंग नाल पेश करने हैं ना गुरु कदी वैरी नहीं बनदा हुंदा गुरु एक खिते च नहीं बजदा हुंदा। सतगुरां ने इत्थे बचन किया कह लगे केड़ा किरदा जिदे च तू नहीं घट घट मैं हरजू बस है उत्ते शब्द संतन क्या है अनुभवियां दा ज्ञानियां दा नहीं क्या घट घट मैं हरजू बस है संतन कहो पुकार। इत्थे सतगुरु कह रहे ने कि आठ जाम चौसठ घरी तो निरखत रह जियो नीचे लोयन क्यों करूं सब घट देखूं पियो।
ਸਭ ਘਟ ਆਪੇ ਰਸੀਆ, ਆਪ ਰਸ ਆਪੇ ਰਾਵਣ ਹਾਰ, ਆਪੇ ਹੋ ਵੈਚੇ ਉਲੜਾ ਆਪੇ ਸੇਜ ਪੁਤਾ। ਹਰ ਥਾਂ ਤੇ ਤੂੰ ਹੈ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਰਸ ਵੀ ਤੂੰ ਹੈ, ਚੂਸਣ ਵਾਲਾ ਵੀ ਤੂੰ ਹੈ, ਮਾਨਣ ਵਾਲਾ ਵੀ ਤੂੰ ਹੈ, ਤੇਰੇ ਤੋਂ ਬਿਨਾਂ ਕੌਣ ਹੈ। ਹੁਣ ਅਗਲੀ ਬੇਨਤੀ ਜੀ, ਜਦੋਂ ਇਹ ਪੁੱਛਿਆ ਇਹਨੂੰ ਮੈਂ ਇਸ ਤਰ੍ਹਾਂ ਕਰਨਾ ਕਿਉਂਕਿ ਸਖੀ ਨੂੰ ਕਹਿ ਰਹੇ ਨੇ ਕਬੀਰ ਸਾਹਿਬ, ਇਹਦਾ ਮਤਲਬ ਕਿਹੜੀ ਉੱਚੀ ਵਸਤਾਂ ਵਾਲੀ ਰੂਹ ਹੋਵੇਗੀ ਜਿਹਦੇ ਨਾਲ ਗੱਲ ਕਰ ਰਹੇ ਆ। ਕਹਿ ਰਹੇ ਨੇ ਕਿ ਨੀਚੇ ਲੋਇਨ ਕਰ ਰਹੂ ਲੇ ਸਾਜਨ ਕਟਮਾਹੇ, ਸਭ ਰਸ ਖੇਲੂ ਪੀ ਸੌ ਸੌ ਕਿਸੋ ਲਿਖਾਊ ਨਾਹੇ, ਆਠ ਜਾਮ ਚੌਸਠ ਗਰੀ ਤਉ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂ ਪੀਓ। ਹੁਣ ਅਗਲੀ ਤੁਕ ਸੁਣੋ, ਕਹਿੰਦੇ ਸੁਣ ਸਖੀ, ਉੱਤੇ ਆ ਰਿਹਾ ਨਾ, ਸੁਣ ਸਖੀ ਨੀ ਮੇਰੀ ਇਹ ਭੈਣੇ ਹੁਣ ਸੁਣ, ਪੀ ਮੈਂ ਜੀਓ ਬਸੈ। ਉੱਤੇ ਦੇਖਿਓ, ਪੀ ਦਾ ਅਰਥ ਪੀਆ ਪਰਮਾਤਮਾ ਤੇ ਜੀਓ ਦਾ ਅਰਥ ਮੇਰੀ ਜਿੰਦ। ਤੈਨੂੰ ਸੱਚੀ ਦੱਸਾਂ, ਹੁਣ ਪਰਮਾਤਮਾ ਵਿੱਚ ਮੇਰੀ ਜਿੰਦ ਵੱਸਦੀ ਹੈ ਤੇ ਮੇਰੀ ਜਿੰਦ ਵਿੱਚ ਮੇਰਾ ਰੱਬ ਵੱਸਦਾ ਹੈ। ਇਹ ਪਰਮ ਅਵਸਥਾ ਜਦੋਂ ਜਿਉਂਦੇ ਜੀ ਅਭੇਦ ਹੋ ਜਾਣਾ। ਮੈਂ ਤਾਂ ਆਰੰਭ 'ਚ ਮੈਂ ਤੀਜੀ ਵਾਰੀ ਗੱਲ ਰਿਪੀਟ ਕਰਨ ਲੱਗਾ ਕਿ ਮੈਂ ਸਿਰਫ ਅਰਥ ਕਰ ਰਿਹਾ, ਮੇਰਾ ਅਨੁਭਵ ਨਹੀਂ, ਪਰ ਕਰਦਿਆਂ ਜ਼ਰੂਰ ਕਹੀਦਾ, ਜਾਂ ਦਾਤਾ ਤੂੰ ਕਿਰਪਾ ਜ਼ਰੂਰ ਕਰੀ। ਸੁਣ ਸਖੀ ਪੀ ਮੈਂ ਜੀਓ ਬਸੈ, ਪੀ ਦਾ ਅਰਥ ਹੈ ਪਰਮਾਤਮਾ, ਮੇਰੇ ਪਰਮਾਤਮਾ ਵਿੱਚ ਮੇਰੀ ਜਿੰਦ ਵੱਸਦੀ ਹੈ। ਤੇ ਅੱਗੇ ਜੀ ਮੈਂ ਬਸੈ ਕਿ ਪੀਓ, ਇਸ ਦੀ ਹੈ ਨਾ ਜੀ, ਜੀ ਮੈਂ ਮੇਰੀ ਜਿੰਦ ਵਿੱਚ ਉਹ ਪਰਮਾਤਮਾ ਪਤੀ ਵੱਸਦਾ। ਪੀ ਤੇ ਪੀਓ ਦੇ ਅਰਥ ਇੱਕੋ ਨੇ ਜੀ, ਪਰਮਾਤਮਾ। ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ, ਪਤੀ ਵਿੱਚ ਪਰਮਾਤਮਾ ਵਿੱਚ ਜਿੰਦ ਵੱਸਦੀ ਏ, ਜਿੰਦ ਵਿੱਚ ਪਰਮਾਤਮਾ ਵੱਸਦਾ, ਜੀਓ ਪੀਓ ਬੂਝੋ ਨਹੀਂ। ਹੁਣ ਮੈਨੂੰ ਪਤਾ ਨਹੀਂ ਲੱਗਦਾ ਮੇਰੇ ਸਰੀਰ 'ਚ ਜਿੰਦ ਰਹਿੰਦੀ ਕਿ ਰੱਬ ਰਹਿੰਦਾ, ਦੋਵੇਂ ਇਕੱਠੇ ਨੇ। ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਤੈਨੂੰ ਕੀ ਦੱਸਾਂ, ਜਿਹੜਾ ਘੱਟ ਸੀ ਅੱਗੇ ਵੱਖਰੀ ਸਾਂ, ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮੈਂ, ਉਦੋਂ ਮੈਂ ਸੀ ਤੇ ਸੱਜਣ ਸੀ। ਦੇਖੋ ਪਹਿਲੀ ਅਵਸਥਾ ਇਹ ਸੀ, ਦੂਜੀ ਅਵਸਥਾ ਸੀ ਜਿਹੜਾ ਮੇਰੇ ਅੰਦਰ ਸੀ ਉਹ ਸਭ ਵੀ ਸੀ, ਤੀਜੀ ਅਵਸਥਾ ਇਹ ਹੋ ਗਈ ਹੁਣ ਇਹ ਨਹੀਂ ਪਤਾ ਲੱਗਦਾ ਅੰਦਰ ਉਹ ਬੋਲਦਾ ਕਿ ਮੈਂ ਬੋਲਦਾ। ਇਹਨੂੰ ਫਿਰ ਗੁਰਮਤਿ ਦੇ ਨਜ਼ਰੀਏ ਨਾਲ ਦੇਖਿਓ, ਸੁਣ ਸਖੀ ਪੀ ਮੈਂ ਜੀ ਬਸੈ, ਜੀ ਮੈਂ ਬਸੈ ਕਿ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਹੁਣ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਕਬੀਰ ਸਾਹਿਬ ਬੜੀ ਖੁੱਲੀ ਗੱਲ ਕਰਦੇ ਆ ਜੀ, ਰੂਹਾਨੀਅਤ ਪੱਖੋਂ ਉਹ ਅਭੇਦਤਾ ਲੁਕਾਉਂਦੇ ਨੇ, ਪਰ ਸੂਫੀਜ਼ਮ ਵਾਲੀ ਗੱਲ ਨਹੀਂ ਕਰਦੇ, ਨਾ ਵਿਦਾਂਤ ਦੀ ਕਰਦੇ ਆ। ਵਿਦਾਂਤ ਵਿੱਚ ਪਹੁੰਚਿਆ ਹੋਇਆ ਮੈਂ ਉਸ ਦਿਨ ਸਨੋਜ਼ੇ ਕਿਹਾ ਸੀ, ਉਹ ਕਹਿਣ ਲੱਗ ਪੈਂਦਾ ਅਹਮ ਬ੍ਰਹਮਸਮੀ ਤੇ ਖੁਸ਼ਕ ਹੁੰਦਾ ਹੈ। ਸੂਫੀ ਕਹਿੰਦਾ ਹੈ ਅਨਲ ਹੱਕ ਅਹਮ ਬ੍ਰਹਮਸਮੀ, ਮੈਂ ਬ੍ਰਹਮ ਹੂੰ, ਅਨਲ ਹੱਕ ਮੈਂ ਖੁਦਾ ਹੂੰ। ਕਬੀਰ ਸਾਹਿਬ ਕਹਿੰਦੇ ਨੇ ਮੈਂ ਵੀ ਅਭੇਦ ਹਾਂ, ਪਰ ਮੈਂ ਨਹੀਂ ਕੇਵਲ ਤੂੰ ਹੈ। ਦੇਖੋ ਅਭੇਦਤਾ ਹੈ, ਉਹਨਾਂ ਦੇ ਤਿੰਨ ਚਾਰ ਪ੍ਰਮਾਣ ਮੈਂ ਤੁਹਾਨੂੰ ਸੁਣਾਉਣਾ। ਮੈਂ ਕਹਿੰਦਾ ਉਹ ਲੁਕਾਉਂਦੀ ਕੋਈ ਨਹੀਂ, ਉਹ ਕਹਿੰਦੇ ਅਬ ਤੋਂ ਜਾਏ ਚੜੇ ਸਿੰਘਾਸਨ, ਸੁਣ ਸਖੀ ਜੀ ਮੈਂ ਪੀ ਬਸੈ। ਇਹ ਇਸ ਲੋਕ ਅਬ ਤੋਂ ਜਾਏ ਚੜੇ ਸਿੰਘਾਸਨ, ਉਸ ਪਰਮ ਆਸਨ ਤੇ ਬੈਠ ਗਏ ਹਾਂ, ਮਿਲੇ ਹੈ ਸਾਰੰਗ ਪਾਣੀ ਜਿਉਂਦੇ ਜੀ, ਜਿਉਂਦੇ ਜੀ ਮਿਲ ਗਏ ਸਾਰੰਗ ਪਾਣੀ ਜਿਹਨੇ ਧਨਕ ਧਾਰਨ ਕੀਤਾ ਪਰਮਾਤਮਾ ਸ਼ਸਤਰਧਾਰੀ, ਮੇਰੇ ਹੈ ਸਾਲਿੰਗ ਪਾਣੀ ਰਾਮ ਕਬੀਰਾ ਏਕ ਭੈ ਹੈ। ਕਹਿੰਦੇ ਭੈਣੇ ਹੁਣ ਪਤਾ ਨਹੀਂ ਲੱਗਦਾ ਰਾਮ ਕੌਣ ਤੇ ਕਬੀਰ ਕੌਣ। ਰਾਮ ਕਬੀਰਾ ਏਕ ਭੈ ਕੋ ਨਾ ਸਕੈ ਪਛਾਣੀ। ਅਗਲਾ ਇੱਕ ਵਚਨ ਹੋਰ ਹੈ, ਸੰਤਨ ਸੰਗ ਕਬੀਰਾ ਵਿਗੜਿਓ। ਮੈਂ ਇੱਕ ਵਾਰ ਕਥਾ ਕਰਦਿਆਂ ਕਿਹਾ ਸੀ ਤੇ ਪੰਜਾਬੀ ਦਾ ਅਰਥ ਨਹੀਂ ਕਰਨਾ ਵਿਗੜ ਗਿਆ, ਇੱਥੇ ਵਿਗੜਿਓ ਦਾ ਅਰਥ ਚੇਂਜ ਹੋ ਗਿਆ। ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ, ਉਹ ਪਰਮਾਤਮਾ ਦਾ ਰੂਪ ਹੋ ਗਿਆ। ਤੀਜਾ ਬਚਨ ਉਹਨਾਂ ਦਾ ਇੱਕ ਹੋਰ ਪੜੋ, ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ, ਜਿਹਨੂੰ ਬਾਹਰ ਲੱਭਦੇ ਸਾਂ ਉਹ ਤਾਂ ਘਰ ਬੈਠਾ ਸੀ, ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ। ਇੱਕ ਹੋਰ ਉਹਨਾਂ ਦਾ ਸ਼ਬਦ ਜੀ, ਕਿਉਂਕਿ ਉਹਨਾਂ ਦੀ ਬਾਣੀ 'ਚ ਉਹਨਾਂ ਆਪਣੇ ਸਾਰੇ ਪ੍ਰਮਾਣ ਦਿੱਤੇ ਆ, ਉਹ ਕਹਿੰਦੇ ਨੇ ਅਸਲੀਅਤ ਹੈ ਕਿ ਤੂੰ ਤੂੰ ਕਰਤਾ
तू हुण पता ही नहीं जियो के पियो, तू तू करता तू हुआ, मुझ में राह ना हूं, जब आपा पर का मिट गया जात देखूं तत तुम। मैं बेनती करांगा जी इस अवस्था नू आप जी सुखमनी साहब च पढ़ दियो, ज्यों जल में जल आए कठाना त्यों ज्योति संग समाना। सोठ राग च पढ़ दियो गुर कृपा जे नरको कीनी ते ए जुगत पछानी, नानक लीन भयो गोबिंद स्यों ज्यों पानी संग पानी। पर प्रॉब्लम ए वे अंदर झाती मारन नहीं देंदा, मन नहीं अंदर वड़न देंदा, बंदे कमले हो जांदे। तुहानूं सच्ची दसा सब तो औखा कल्या रहना, एक कल होर चीज है कां तो होर चीज है। कोई चीज ना तुसी बंदे को रखो, ना फोन दियो, ना टीवी दियो, ना कोई रसाला दियो, ना मैगजीन दियो, उन्हूं को कल्ला रहे चेते जो कोई शदाई हो जूगा। त्या अगा हुण काम इहो जिहा हुंदा एआई करदी भी सब कुछ, मैं कीरी सोचना बंदे सारे खाली हो गए की करनगे। सोचता ना बंदा कई बार, जे आपां पहला शुरुआत करिए अपने अंदर वाले पासे जाण लई, क्योंकि अंदर जाण लई मूल मंत्र गुर मंत्र पर अमृतधारी होना जरूरी है। अमृतधारी केवल शस्त्रधारी नहीं, अमृतधारी गुरु नाम दृढ़ कराया जाता है। जे अपने अंदर वाले पासे चलांगे शब्द सानू उस परम सत नाल जोड़दा जिहड़ा साडे अंदर है, बाहर ते है ही नहीं। भगतां ने महापुरखां सब ने कहा, पर प्रॉब्लम ए वे आपां बार बार झाती सारे बार मुखी हैं जी, अंतरमुखी कोई टावा टावा है जी। एक छोटी जी कहानी नाल मैं समाप्ति करना। कहिंदे कोई साधु सी ते ओह ना लाल सी उहदे कोल, कहानी है याद रखियो इहनूं शब्द नाल ना किते वेखण लग पिओ गुरमत अनुसार की ठीक है। ਉਹਨੇ ਨਾ ਲਾਲ ਕੱਢ ਕੇ ਬਹਿਣਾ ਕਰਨਾ ਰੋਜ਼, ਉਹ ਪੱਥਰ ਇੰਨਾ ਚਮਕੀਲਾ ਸੀ ਜਦੋਂ ਬਹਿਣਾ ਕਰਨਾ ਉਹਦੇ ਚਿਹਰੇ ਦੇ ਉੱਤੇ ਰੋਸ਼ਨੀ ਆਉਣੀ। ਇੱਕ ਦਿਨ ਇੱਕ ਬੰਦਾ ਲੰਘਿਆ ਕਹਿੰਦਾ ਯਾਰ ਬਾਬੇ ਕੋਲ ਪੱਥਰ ਬੜਾ ਕਮਾਲ ਦਾ, ਕਿੰਨੇ ਕੁ ਦਾ ਹੋਵੇਗਾ। ਉਹ ਦੋ ਚਾਰ ਦਿਨ ਲੰਘਦਾ ਰਿਹਾ, ਮਨ ਨੇ ਕਿਹਾ ਵੀ ਆਪਾਂ ਨੂੰ ਚਾਹੀਦਾ ਇਹਦਾ ਚੇਲਾ ਬਣ ਕੇ ਚੋਰੀ ਕਰ ਸਕਦੇ। ਉਹ ਆ ਗਿਆ ਜੀ, ਉਹ ਜਦੋਂ ਬਾਬੇ ਨੇ ਬਹਿਣਾ ਪੱਥਰ ਬਾਹਰ ਰੱਖ ਲੈਣਾ ਤੇ ਉਹਨੇ ਵੇਖੀ ਜਾਣਾ। ਇੱਕ ਦਿਨ ਕੀ ਹੋਇਆ ਜੀ, ਬਾਬਾ ਇਸ਼ਨਾਨ ਕਰਨ ਗਿਆ ਤੇ ਉਹਨੇ ਚੇਲੇ ਨੂੰ ਕਿਹਾ ਮੇਰੇ ਨਾਲ ਚੱਲ। ਉਹ ਕਹਿੰਦਾ ਨਹੀਂ ਨਹੀਂ ਜੀ ਮੈਂ ਪਿੱਛੇ ਰਹਿਣਾ, ਮੇਰੀ ਤਬੀਅਤ ਠੀਕ ਨਹੀਂ, ਤੁਸੀਂ ਇਸ਼ਨਾਨ ਘਰ ਆਓ। ਉਹ ਇਸ਼ਨਾਨ ਕਰਨ ਗਿਆ, ਉਹ ਪਿੱਛੋਂ ਸਾਰੀ ਉਹਦੀ ਵਿਚਾਰੀ ਝੌਂਪੜੀ ਫੋਲ ਮਾਰੀ, ਉਹਦੇ ਕੱਪੜੇ ਫੋਲੇ, ਉਹਦੇ ਉੱਤੋਂ ਸਾਰੀ ਛੱਤ ਫੋਲੀ। ਉਹ ਕਹਿੰਦਾ ਵੀ ਇਹ ਰੱਖ ਕਿੱਥੇ ਗਿਆ, ਇਹ ਪੱਥਰ ਰੱਖਦਾ ਕਿੱਥੇ ਵੇ। ਉਹ ਆਇਆ ਦੂਜੇ ਦਿਨ ਫਿਰ ਫੋਲਿਆ ਪੱਥਰ, ਫਿਰ ਉਹਨੇ ਕੱਢ ਕੇ ਸਾਹਮਣੇ ਰੱਖ ਲਿਆ। ਉਹਨੇ ਕਿਹਾ ਵੀ ਕੱਢਦਾ ਵੀ ਇਹ ਰੱਖ ਕੇ ਕਿੱਥੇ ਜਾਂਦਾ, ਜਾਂਦਾ ਖਾਲੀ ਹੱਥ ਨਹਾਉਣ ਵਾਲੀ ਲੰਗੋਟੀ ਪਕੜੀ ਕੇ ਕੱਪੜਾ। ਉਹ ਅੱਕ ਗਿਆ, ਕਹਿੰਦਾ ਵੀ ਇਹ ਜਾਦੂਗਰ ਲੱਗਦਾ ਵੀ ਕਰਾਮਾਤ ਨਾਲ ਕੱਢਦਾ। ਉਹਨੂੰ ਕਹਿੰਦਾ ਜੀ ਮੈਂ ਆਪਣੇ ਘਰ ਚੱਲਾਂ। ਕਹਿੰਦੇ ਤੂੰ ਤੇ ਸੇਵਾ ਕਰਨ ਆਇਆ ਸੀ। ਉਹ ਕਹਿੰਦਾ ਜੀ ਮੈਂ ਤੈਨੂੰ ਸੱਚ ਦੱਸਾਂ, ਮੈਂ ਸੇਵਾ ਨਹੀਂ ਕਰਨ ਆਇਆ, ਮੈਂ ਤਾਂ ਪੱਥਰ ਤੁਹਾਡਾ ਲੈਣ ਆਇਆ ਸਾਂ। ਕਹਿੰਦਾ ਲੱਭ ਲਿਆ ਕਰ। ਕਹਿੰਦਾ ਲੱਭਦਾ ਹੀ ਨਹੀਂ। ਕਹਿੰਦਾ ਪੁੱਤਰ ਚੇਤੇ ਰੱਖੀ, ਮੈਨੂੰ ਤੇਰੀ ਕਰਤੂਤ ਦਾ ਪਤਾ ਸੀ, ਮੈਂ ਪੱਥਰ ਤੇਰੇ ਸਿਰਾਣੇ ਰੱਖ ਜਾਂਦਾ, ਤੂੰ ਮੇਰੇ ਕੱਪੜੇ ਫੋਲਦਾ ਰਿਹਾ, ਆਪਣਾ ਸਿਰਾਣਾ ਕਦੀ ਵੇਖੇ ਨਹੀਂ। ਬਸ ਚੇਤੇ ਰੱਖਿਓ ਆਪਾਂ ਦੂਜਿਆਂ ਦੇ ਕੱਪੜੇ ਫੋਲੀ ਜਾਂਦੇ ਹਾਂ। ਸੱਚੀ ਬੋਲਦੇ ਹਾਂ, ਫਲਾਣੇ ਦਾ ਮੁੰਡਾ ਕਿਹੋ ਜਿਹੀ, ਕੁੜੀ ਕਿਹੋ ਜਿਹੀ ਆ, ਫਲਾਣਾ ਕਿਹੋ ਜਿਹੀ। ਚੇਤੇ ਰੱਖਿਓ ਲੋਕਾਂ ਦੇ ਕੱਪੜੇ ਫੋਲ ਕੇ ਕੁਝ ਨਹੀਂ ਮਿਲਣਾ, ਆਪਣੇ ਅੰਦਰ ਝਾਤੀ ਮਾਰੀਏ। ਜਿਹਨੂੰ ਬਾਬਾ ਜੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੇੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਲਾਲ ਤਾਂ ਸਾਰਿਆਂ ਦੀ ਗੋਦੜੀ 'ਚ, ਪਰ ਆਪਾਂ ਗੋਦੜੀ ਦੂਜਿਆਂ ਦੀ ਫੋਲ ਨਹੀਂ ਪਏ। ਸਤਿਗੁਰੂ ਕਿਰਪਾ ਕਰੇ, ਸਭ ਦਾ ਧੰਨਵਾਦ ਜੀ। ਮੈਂ ਵੈਸੇ ਯਤਨ ਕਰਦਾ ਸਾਂ ਵੀ ਘੰਟੇ ਸਮਾਪਤੀ ਹੋ ਜਾਵੇ, ਪ੍ਰਬੰਧ ਕੋ ਬਖਸ਼ ਲਿਆ ਜੇ। ਹਾਂਜੀ, ਦੋ ਦਿਨ ਆਪਣੇ ਕੋਲ ਰਹਿ ਗਏ ਆ, ਅਤੇ ਤੁਸੀਂ ਇਸੇ ਤਰ੍ਹਾਂ ਭਰਪੂਰ ਆਇਆ ਕਰੋ ਸੰਗਤ ਜੀ। ਇਹ ਨਹੀਂ ਕਿ ਮੈਂ ਕਿਹਾ 30 ਸਾਲ ਹੋ ਗਏ ਮੈਨੂੰ ਇੱਥੇ ਆਉਂਦੇ, ਅੱਜ ਮੈਂ ਲਾਇਬ੍ਰੇਰੀ 'ਚ ਗਿਆ। ਜਿਸ ਦਿਨ ਪਹਿਲੇ ਦਿਨ ਆਇਆ ਸੀ ਮੈਂ ਪਹਿਲਾਂ ਲਾਇਬ੍ਰੇਰੀ ਸੁੱਤਾ ਸਾਂ ਮਹੀਨਾ, ਅਤੇ ਤੁਸੀਂ ਆਇਆ ਕਰੋ ਗੁਰਦੁਆਰਾ ਸਾਹਿਬ। ਗੁਰਦੁਆਰੇ ਆਬਾਦ ਰਹਿਣੇ ਚਾਹੀਦੇ ਨੇ। ਆਪ ਸਭ ਦਾ ਧੰਨਵਾਦ ਜੀ। ਆਓ ਹੁਣ ਨਾਮ ਜਪ ਲਈਏ। ਪਹਿਲਾਂ ਦਾਸ ਬੋਲੇਗਾ, ਫਿਰ ਸਿੰਘੋ ਤੁਸੀਂ, ਤੀਜੇ ਹਿੱਸੇ 'ਚ ਬੀਬੀਆਂ ਭੈਣਾਂ। ਸਾਰੇ ਕਿਰਪਾ ਕਰੋ ਬੋਲਿਓ ਸਾਰੇ ਪਲੀਜ਼।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਸਾਰਾ ਸਿੱਖ ਇਤਿਹਾਸ ਬਾਰੇ ਵਿਸਤਾਰਪੂਰਵਕ ਦੱਸਿਆ। ਇਹਨਾਂ ਦੇ ਇੱਥੇ ਪੰਜ ਦੀਵਾਨ ਆਪਣੇ ਕੀਮਤੀ ਸਮੇਂ ਵਿੱਚੋਂ ਕੱਢ ਕੇ ਫਰੀਮੌਂਟ ਸਟੇਜ ਲਈ ਦਿੱਤੇ ਸਨ, ਜਿਨ੍ਹਾਂ ਵਿੱਚੋਂ ਦੋ ਦੀਵਾਨ ਕੱਲ੍ਹ ਦਾ ਅਤੇ ਪਰਸੋਂ ਦਾ ਹੋਰ ਬਾਕੀ ਹਨ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗੁਰੂ ਮਹਾਰਾਜ ਦੇ ਦਰਬਾਰ ਆ ਕੇ ਫਾਇਦਾ ਉਠਾਓ। ਇਸ ਤੋਂ ਉਪਰੰਤ ਸੈਚਰਡੇ ਅਤੇ ਸੰਡੇ ਨੂੰ ਐਲਸ ਬਾਂਟੇ ਦੋ ਦੀਵਾਨ ਉੱਥੇ ਹਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਨਾਲ ਹੀ ਇੱਕ ਬੇਨਤੀ ਹੋਰ, ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਜੋ 6 ਜੂਨ ਨੂੰ ਸਨ ਫਰਾਂਸਿਸਕੋ ਦੀ ਧਰਤੀ 'ਤੇ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਆਪਣੇ ਪਰਿਵਾਰਾਂ ਸਮੇਤ ਇਹਨਾਂ ਸਮੂਹ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਉੱਥੇ ਜ਼ਰੂਰ ਦਰਸ਼ਨ ਦਿਓ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਆਨੰਦ ਸਾਹਿਬ ਦਾ ਪਾਠ ਹੋਵੇਗਾ, ਉਪਰੰਤ ਅਰਦਾਸ ਅਤੇ ਦੀਵਾਨ ਦੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸਬਦ ਗਾਵੜੇ ਆਈਆ, ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੁਖ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਠੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੈ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੇ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਉ, ਸ੍ਰੀ ਹਰ ਰਾਜ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ, ਜਿਹ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇਂ ਧਾਇ, ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਤਲਾਈ, ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ, ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਦੇ।

ਦੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁਗਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰਵ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਜੀ। ਸੋਰਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭੇ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਚੌ ਗਿਰਦ ਹਮਾਰੈ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭਿਆਤ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਾਉਣਾ ਤੂੰ ਨੇ ਛੁੱਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਤੀਪਕੀ, ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਕਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵਿਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਤੀ ਵਾਰੀ ਮਾਹੁਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚਾਂ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ, ਕਰੈ ਸਗਲ ਬਨ ਰਾਇ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਾਉ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਬਿਮਲ ਨਾਨੀ ਇਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਿਨੋ ਮੋਹਿ ਆਇ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧ ਨੇ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। राग गौड़ी पूर्वी महला पंजवा करो बेनंती सुनो हो मेरे मीता संत टहल की बेला एहा खाड़ चलो हरलाहा आगे बसनु सहेला औत कटे दिन सरे नारे मन गुर मिलका सवारे रहाओ एह संसार विकार संसे मह तरियो ब्रह्म ज्ञानी जिस है जगाए पे आवै हो रासे अकत कथा तिन जानी जाको आए सोई बिहाचो हर गुरते मन ही बसेरा निज घर महल पाओ सुख सहजे

ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੂ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਤਿਹਾਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਇਰਾਇਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਸੇ ਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੜੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਨੇਕਣਾ ਜਪਨ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣਦਾ ਸਭ ਕੁਛ ਤੇਰਾ।

ada ke beda.

करते हैं।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੀਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

हाँ,

Vaheguru, Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Ai, ai, guru, ai, guru, ai, guru.

हाँ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Ay.

Ay.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿ

Ay,

Ay, gurú. Ay.

वाहेगुरु वाहेगुरु वाहेगुरु वाहेगुरु वाहेगुरु।

Hi, Guru. Oh,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Bye.

वाहेगुरु वाहेगुरु वाहेगुरु वाहेगुरु वाहे

Vai.

Why did it? Why did it? Why did it? Why?

Vaheguru, Vaheguru, Vaheguru, Vaheguru, Vaheguru.

Bye.

war

Guru, I, Guru, I, Guru, I, Guru, I, Guru.

Uh-uh.

ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਗੁਰਪ੍ਰਸਾਦ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰੂਦੇਵ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ।

ਕਰਨ ਸਿਮਰਤ ਸੁਧਾ ਖੇਅਰ, ਕਿੰਨੇ ਰਾਮ ਨਾਮ ਇੱਕ ਆਖੇਅਰ, ਕਿਨਕਾ ਏਕ ਜਿਸ ਜੀ ਅਬਸਾਵੈ, ਤਾ ਕੀ ਮਹਿਮਾ ਗਨੀ ਨ ਆਵੈ, ਕੰਖੀ ਇੱਕ ਦਰਸਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ, ਪ੍ਰਭ ਕੈ ਸਿਮਰਨ ਗਰਬ ਨਾਮ ਵਸੈ।

ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ। ਸੇ ਸਿਮਰਹ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਗਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਤਰਵੰਤੇ, ਪ੍ਰਭ ਕੋ ਸਿਮਰੇ ਸੇ ਪਥਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ। ਸਿਮਰਨ ਦੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੇਰ ਵਾਲਾ। ਪ੍ਰਭ ਕੋ ਸਿਮਰੇ ਸੇ ਪਰ ਪੁਕਾਰੀ, ਪ੍ਰਭ ਕੋ ਸਿਮਰੇ ਤਿਨ ਸਦਬਲਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ।

ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਗੈ ਸਿਮਰਨ ਕਾਰਜ ਪੂਰੇ, ਪ੍ਰਭ ਗੈ ਸਿਮਰਨ ਗਬੂਨਾ ਝੂਰੇ, ਪ੍ਰਭ ਗੈ ਸਿਮਰਨ ਹਰ ਗੁਣ ਬਾਨੀ, ਪ੍ਰਭ ਗੈ ਸਿਮਰਨ ਸਹਿਜ ਸਮਾਨੀ, ਪ੍ਰਭ ਗੈ ਸਿਮਰਨ ਨੇਚਲ ਆਸਨ, ਪ੍ਰਭ ਗੈ ਸਿਮਰਨ ਕਮਲ ਬੇਗਾਸਨ, ਪ੍ਰਭ ਗੈ ਸਿਮਰਨ ਅਨਹਦ ਚੁਨ ਘਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲਿਆ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰ ਦੁਖ ਭੰਜਨਾ, ਕਟਗਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਏ ਪ੍ਰਭ ਸਾਤ ਅਸ਼ਟਪਦੀ। ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਇ, ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਗੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵ ਸੂਕ ਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਤੋ ਹੋਏ ਸੁਖੀਆ, ਲਾ ਕਰੋਰੀ ਬੰਦ।

ਸੰਤ ਦਵਸਾਇ ਸੰਤ ਪ੍ਰਤਾਪ ਦੁਰਤ ਸਭ ਨਸਾਇ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤ੍ਰ ਬਹੁ ਸੇਮ੍ਰਤੀ ਪੇਖੇ ਸਰਬ ਟਡੂਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਤਿਆਰ ਘਟ ਸ਼ਾਸਤਰ ਸੇਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ

ਜਪੀਆ ਇੱਕ ਬਾਰ ਨੌਖੰਡ ਪ੍ਰਥਮੀ ਫਿਰਾ ਚਿਰ ਜੀਵਾ ਮਾ ਉਦਾਸ ਪੀਸਰ ਥੀਵਾ ਅਗਰ ਮਾਏ ਹੋਮਤ ਪਰਾਨ ਕਨਕਸਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੇ ਬਵ ਆਸਨ ਜੈਨ ਮਾਰਗ ਸੰਯਮ ਸਾਧਨ ਨਿਮਕ ਨਿਮਕ ਕਰ ਸਰੀਰ ਘਟਾਵਾ ਤਾਪੀ ਹੋਮੈ ਮੈਲ ਨਾ ਜਾਵੈ ਅਰਕੇ ਨਾਮ ਸੰਸਰ ਕਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਮਾਨ ਨਾ ਮੰਤੇ ਹੁਟੈ ਸੋਜ ਗਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਬੰਤੇ ਕਬੂ ਨਾ ਬਿਖਿਆ ਠਰੈ ਜਲ ਧੋਵੈ ਬਹੁਦੇ ਅਨੀਤ ਸੁਧ ਕਵੈ ਕਾਚੀ ਭੀਤ ਮਨ ਹਰ ਕੇ ਰਾਮ ਕੀ ਮਹਿਮਾ ਊਚ ਨਾਨਕ ਨਾਮ ਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਪਾਪ ਦਰਗੈ ਨਹੀਂ ਸੁੱਜੈ ਛੂਟ ਸਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਬਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਮਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ

ਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਠੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸਉ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨ ਅਬਨੇ ਦੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਠ ਸਾਜਨਾ ਸੂਦ

ਸਗਲ ਘਟਾਂਕੋ ਦੇਵੋ ਦਾਨ ਕਰਨ ਗਰਾਮਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੀ ਜਾਨੂ ਆਪੇ ਆਪਣ ਸੰਗ ਆਪ ਰਵਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਬਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਾਉ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਘਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖਸੂਦ ਬਿਰਧ ਪਿਆਉ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੁੱਝੈ ਬਖਸ਼ ਰਹਿਉ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸਿੰਘ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਧ ਵਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੇ ਆਦ ਅੰਤ ਜੋ ਰੱਖ ਨਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ।

ਰਤਨ ਤਿਆ ਕੌਡੀ ਸੰਗ ਰਚਾਏ, ਸਾਹ ਛੋੜ ਝੂਠ ਸੰਗ ਮਚਾਏ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਇ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਧੋਹੇ, ਗਰਦ ਪ੍ਰੀਤ ਭਸਮ ਸੰਗ ਹੋਏ, ਅੰਧ ਗੁਪ ਮੈਂ ਪਤਿਤ ਬਿਕਰਾਲ, ਨਾਨਕ ਕਾਲ ਲਿਓ ਪ੍ਰਭ ਦਯਾਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਛਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਸ ਨਾਹੇ ਕਛ ਕਰੇ ਛਪਾਇਆ, ਬਾਹਰ

ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰਗੇ ਲਿਹ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੂਰਾ ਨਿਸਕਈਏ ਤੋ ਸਮਝੇ ਪੂਰਾ ਕਹਾਂ ਬਿਸਨਬਦ ਗਾਵੇ ਗੁੰਗ ਜਤਨ ਕਰੈ ਤੋਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਆਪਸ ਗਮਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲਵਾ ਕਹਿ ਗ੍ਰਹਿ ਭੀਤਰ ਬਸਾਏ ਅਨੰਦ ਕੇ

ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸੁਰੰਗ ਲਾਵੈ ਉਹ ਬਿਨਸੇ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਣ।

ਜਿਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਬਲ ਠਾਕੁਰ ਪ੍ਰਭ ਥਾਕੈ ਜਿਪ੍ਰਸਾਦ ਤੁਝਕੋ ਨਾ ਪਾਹੁਛੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜਿਪ੍ਰਸਾਦ ਪਾਹੀ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜਿਪ੍ਰਸਾਦ ਆ ਭੁੱਖਨ ਪਹਿ ਰੀਜੈ ਮਨ ਤੇ ਸਿਮਰਤ ਕਿਉਂ ਆਲ ਸਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਸਪ੍ਰਭ ਗੋ ਕਬੂਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨਾਠ ਪੈਰ ਕਰਤ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਭਰਵ ਸਿਮਰੋ ਸਦਾ ਅਨੂਪ ਜੇ ਪ੍ਰਸਾਦ

ਪ੍ਰਸਾਦ ਭੁੱਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਛਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ

ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾ ਸਿਵਰਾਜ ਜੇ ਪ੍ਰਸਾਦ ਸਬਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ।

ਕਥਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾਧ ਸੰਗ ਮਾਲ ਸਗਲੀ ਖੋਤ ਸਾਧਕ ਸੰਗ ਮਿਟਿਆ ਬਿਮਾਨ ਸਾਧਕ ਸੰਗ ਪ੍ਰਗਟਿਆ ਸੁਗਿਆਨ ਸਾਧਕ ਸੰਗ ਬੁਜੇ ਬ੍ਰਹਮ ਰੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ

ਨਾਨਕ ਸਾਧ ਪ੍ਰਭੂ ਬਣੇ ਆਏ, ਸਾਧਕ ਸੰਗ ਨਾ ਕਬਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸੈ ਗੋਚਰ ਲਹੈ, ਸਾਧੂ ਕੈ ਸੰਗ ਆ ਜਾਰ ਸਹੈ, ਸਾਧਕ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧੂ ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋ ਬਾਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਦਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਸ਼ਗਾਲ, ਦਰਸ਼ਨ ਭੇਟ ਤੋਂ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰਾਏ, ਸਾਧਕ ਸੰਗ ਨਰਕ ਪਰ ਹਰਾਏ, ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਛਰਤ ਰਮੇਲਾ, ਜੋ ਇੱਛਾਏ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧਰਤ ਵਸੈ, ਨਾਨਕ ਉਦਰੈ ਸਾਧ ਸੁੰਦਰਸੈ, ਸਾਧਕ ਸੰਗ ਸੁਨੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਬਿਸਰਾਏ, ਸਾਧ ਸੰਗ ਸਰਪਰ ਨਿਸਤਰਾਏ, ਸਾਧਕ ਸੰਗ ਲੱਗੇ ਪੁਰਾ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ।

ਮੋਸ਼ਤੇ ਮੁੱਚੀ ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੇ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉ ਵਸੁਦਾ ਕਉ ਖੁਦ ਕਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨੋਏ ਪ੍ਰਗਾਸ ਜੈਸੇ ਧਰੁ ਭਰੇ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨਪਨੈ ਸਪਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀ ਨਾਥ ਮਰਸ ਬ੍ਰਹਮ ਗਿਆਨੀ ਚੀਨਾ

ਸਰਬਗਾਤਨੀਸਰੂਕ ਉਰ ਧਾਰੈ ਜੋ ਅੰਤਰਨਾਮ ਸਰਮੈ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਵਾ ਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਰਮੈ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਸੰਹੇਤ ਕਰਨਾ ਸੁਨੇ ਕਾਹੂ ਕੀ ਨਿੰਦਾ ਸਪਤੇ ਜਾਣੇ ਆਪ ਇਸਕੋ ਮੰਦਾ ਗੁਰਪ੍ਰਸਾਦ ਵਿਖਿਆ ਪ੍ਰਹਰੈ ਮਨ ਕੀ ਬਾਸਨਾ ਮਨ ਤੇ ਠਹਿਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਓਟ ਮਤੇ ਕੋ ਐਸਾ ਅਪਰਸ ਵੈਸਨੋ ਸਹ ਜਿਸ ਉਪਰ ਸੁਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬੈ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਊ ਬਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦੜੇ ਵਰੇ ਨਾਮ ਜਪਾਵੇ ਨਾਨਕੋ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮੰਤੇ ਵਿੰਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਅਰਗੇ ਚਰਨ ਹਿਰਦੇ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਸ ਪੰਡਿਤ ਗੈ

ਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿ ਜਿਤ ਕਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾ ਮਨ ਜੋਗ ਪ੍ਰਭਾਵੇ ਸੋਈ ਫਨ ਹੋਗ ਪਸਰਿਆ ਪੈ ਅਨੰਤ ਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਾਤੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਬਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹਿਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਗਏ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਬਕਾਪ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕੰਤ ਨਾ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਆਂਧਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤਮ ਨੇ ਖੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸਰ ਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਸਰ ਬ੍ਰਿਖ ਨਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ ਸਗਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਕਈ ਗੁੜ ਰਾਜਸਥਾਮ ਸਤ ਕਈ ਗੁੜ ਵੇਦ ਪ੍ਰਾਨ ਸਿਮਰਤਰ ਸ਼ਾਸਤ ਕਈ ਗੁੜ ਕੀਏ ਰਤਨ ਸਮੁੰਦ ਕਈ ਗੁੜ ਨਾਨਾ ਪ੍ਰਕਾਰ ਜੰਤ ਕਈ ਗੁੜ ਕੀਏ ਚਿਰ ਜੀਵੇ ਕਈ ਗੁੜ ਗਿਰੀ ਮੇਰ ਸਵਰਨ ਥੀਵੇ ਕਈ ਗੁੜ ਜਖੇ ਕਿਨਰ ਪਿਸਾਚ ਕਈ ਗੁੜ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਿਆ ਭਰਪੂਰ ਕਈ ਗੁੜ ਪਾਤਾਲ ਕੇ ਵਾਸੀ ਕਈ ਗੁੜ ਨਰਕ ਸੁਰਗ ਨਿਵਾਸੀ ਕਈ ਗੁੜ ਜਨਮੇ ਜੀਵੇ ਮਰੇ ਕਈ ਗੁੜ ਬਹੁ ਜੂਨੀ ਫਰੇ ਕਈ ਗੁੜ ਬੈਠਤ ਹੀ ਖਾਏ ਕਈ ਗੁੜ ਘਾਲੇ ਥਕ ਪਾਏ ਕਈ ਗੁੜ ਕੀਏ ਤਰਬੰਧ ਕਈ ਗੁੜ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕਿਆ ਹੱਥ ਹੈ ਕਈ ਗੁੜ ਭਏ ਬੈ ਰਾਗੀ ਰਾਮ ਨਾਮ ਸੰਗ ਤਿਲ ਨਿਵਲਾਗੀ ਕਈ ਗੁੜ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਨਹੰਤੇ ਕਈ ਗੁੜ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਵਿਨਾਸ ਕਈ ਗੁੜ ਮਾਂਗੇ ਸਤਸੰਗ ਪਾਰ ਬ੍ਰਹਮ ਤਿਲ ਲਾਗਾ ਰੰਗ ਜਿਨ ਕੋ ਆਪਸ ਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ

ਨਾਨਕ ਪ੍ਰਭ ਸੋਏ ਕਈ ਗੁਣ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਗੁਣ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁਣ ਨਾ ਪਰਸ ਪੀਵੇ ਅਮਰ ਭਏ ਸਤ ਸਦੀ ਜੀਵੇ ਕਈ ਗੁਣ ਨਾਮ ਗੁਣ ਗਾਵੇ ਆਤਮਰਾ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸੰਭਾਰੇ ਨਾਨਕ

ਅਸ਼ਟਪਦੀ ਕਰਨ ਖਰਾਵਨ ਕਰਨੈ ਜੋਗ ਜੋਤ ਭਾਵ ਸੋਈ ਹੋਗ ਕਿਨ ਮੈਂ ਥਾਪ ਥਾਪਨ ਹਾਰਾ ਅੰਤਰਾ ਕਿਛ ਪਾਰਾ ਬਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੇ ਤਾਂ ਪਾਥਰ ਥਰਾਵੈ ਪ੍ਰਭਾਵੇ ਨੂੰ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਪੱਖ ਹੈ ਪ੍ਰਭਾਵੇ ਤਾਂ ਪਤ ਤੋਂ ਵਧਾਰੇ ਆਪ ਕਰੇ ਆਪਨ ਵਿਚਾਰੈ ਦੁਆ ਸਰਿਆ ਗਾਪ ਸਵਾਮੀ ਖੇਲੈ ਬਿਕਸੇ ਅੰਤਰ ਜਾਮੀ ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹ ਮਾਨੁਖ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸਕੇ ਆਤ ਹੋਏ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੈ ਭਰਮੇ ਭੁੱਲਾ ਦੈ ਦਸਤਾਵੇ ਨਿਮਖ ਮਾਹੇ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ

ਊਜਨੀ ਜਮੈਂ ਬਸੈ ਕਬੂ ਸੋ ਖਰ ਹਰ ਖਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਬਯਾਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੈ ਬਹੁ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋਤਰਵਾਲ ਕਬੂ ਹੋਏ ਬਹੇ ਬੜ ਰਾਜਾ ਕਬੂ ਵਿਖਾਰੀ ਨਿਚਕਾ ਸਾਜਾ ਕਬੂ ਅਬ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਵੀਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿੱਧ ਸਾਧੁਕ ਮੁਗਿਆਨ ਕਬੂ ਕੀਟ ਹਸ ਪਤੰਗ ਹੋਏ ਜੀਆ ਅਨਗ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵੰਗ ਦਿਖਾਵੇ ਜੋ ਪ੍ਰਭਾਵੈ ਤਵੇ ਨਛਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾਧ ਸੰਗਤ ਏ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ ਅੰਤਰੋ ਹੇ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਬਿਨਾਸ ਮੰਤਨ ਨਾਮ

ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ ਅਭਸਵਾਨ ਜੋ ਜਾਣੇ ਮੈਂ ਜੋ ਬਨਮੰਤ ਸੋ ਹਬਤ ਵਿਸ਼ਟਾ ਕਾ ਜੰਤ ਆਪਸ ਗੋ ਕਰਮੰਤ ਕਹਾਵੇ ਜਨਮ ਮਰੇ ਬਹੁ ਜੋਨ ਪ੍ਰਭਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਵਸਾਵੇ ਨਾਨਕ ਈਹਾਂ ਮੁਕਤ ਆਗੇ ਸੁਖ ਪਾਵੈ ਧਨਵੰਤਾ ਕਰ ਕਰ ਬਾਵੇ ਤ੍ਰਿਨ ਸਮਾਨ ਕਾ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪ੍ਰਕਿਰਿਆਸ ਬਲ ਭੀਤਰ ਥਾ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤੁਸ ਕਰੇ ਖੁਆਰੀ ਗੁਰਪ੍ਰਸਾਦ ਜਾਗਾ ਮਿਟੇ ਬਿਮਾਨ ਸੋਜਨ ਨਾਨਕ ਦਰਗੇ ਪ੍ਰਵਾਨ ਕੂਟ ਕਰਮ ਕਰੈ ਹੁਣ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨੰਗ ਤਪੱਸਿਆ ਕਰੇ ਅਹੰਕਾਰ ਨਰਗ ਸੁਰਗ ਫਿਰ ਫਿਰੇ ਅਵਤਾਰ ਅਨੰਗ ਜਤਨ ਕਰੇ ਆਤਮ ਨਹੀਂ ਦਰਵੈ ਹਰ ਦੁਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਦੇ ਕਸ਼ ਹੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਹ ਚਲ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਛੁੱਟੈ ਸਹਿਸ ਘਟੇ ਲੱਕ ਉੜਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹਾਥ ਕਾਂ ਵਿਚਾਰ ਜੈਸੀ ਦ੍ਰਿਟ ਕਰੈ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੁੱਝੈ ਦੇਖੈ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਮਿਨਸੇ ਆਵੈ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸਾ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪ ਮਨ ਵਿਸਥਾਰ ਸਭ ਕਛ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰ ਏਕ ਸੋਏ ਆਪਣੇ ਚਲਤ ਆਪ ਕਰਨੇ ਹਾਰ ਕੌਤਕ ਕਰੇ ਰੰਗ ਆਪ ਹਾਰ ਮਨ ਮੈਂ ਆਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨਾ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਗੜਗੜ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪਾ ਨਾਨਕ ਮਨ ਪ੍ਰੀਤ ਸਲੋਕ

ਸਿੰਘ ਸੰਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਗਾ ਦੁਖੀ ਸਦਾ ਅਪਵਿੱਤ ਸੰਗਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਗੇ ਦੁਖੀ ਕੋ ਡਾਂਡ ਲਾਗੈ ਸੰਗੇ ਦੁਖੀ ਕੋ ਸਭ ਤਿਆਗੈ ਸੰਗਾ ਦੁਖੀ ਮਹ ਅਹੰਕਾਰੀ ਸੰਗਾ ਦੁਖੀ ਸਦਾ ਬੇਕਾਰੀ ਸੰਗਾ ਦੁਖੀ ਸਦਾ

ਬੀਜ ਤੇ ਟੂਟਾ ਹੈ। ਸੰਗਾ ਦੁਖੀ ਕਿਤੇ ਗਾਜ ਨਾ ਪਹੁੰਚਾਏ। ਸੰਗੇ ਦੁਖੀ ਕੋ ਧਿਆਨ ਭਰਮਾਈਐ, ਸੰਗਾ ਦੁਖੀ ਉੱਜੜ ਪਾਈਐ। ਸੰਗਾ ਦੁਖੀ ਅੰਦਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਗੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ। ਸੰਗੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲਏ ਉਭਾਰ। ਸੰਗਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੋਣ ਮਛਲੀ ਤੜਫੜਾਏ। ਸੰਗਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇੰਦਰ ਨੇ ਤਰਪ ਹੈ। ਸੰਗਾ ਦੁਖੀ ਛੁੱਟੇ ਅਕੇਲਾ, ਜੋ ਬੁਆੜ ਤੇ ਲਖੇਤ ਮਾਏ ਦੁਹੇਲਾ। ਸੰਗਾ ਦੁਖੀ ਧਰਮ ਤੇ ਰਹਿਤ, ਸੰਗਾ ਦੁਖੀ ਸਦ ਮਿਥਿਆ ਕਹਿਤ।

ਬਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਬ ਸੁਰ ਜਨ ਸਿਮਰਹ ਹਰ ਹਰ ਰਾਏ ਏਕਾ ਸਰਮਨ ਰਖਉ ਨਾਨਕ ਦੂਖ ਭਰਮ ਭਾਉ ਜਾਏ ਅਸ਼ਟਪਦੀ ਮਾਨੁ ਕੀ ਠੇਕ ਬ੍ਰਿਤੀ ਸਭ ਜਾਨ ਦੇਵਨ ਕੋ ਏਕਾ ਭਗਵਾਨ ਜਿਸ ਗਏ

ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਾ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੇ ਸੁਨੂੰ, ਕਿਰਪਾ ਕਰੇ ਬੜਭਾਗ, ਨਾਮ ਜਪਤ ਪਾਵੇਂ ਬਿਸਰਾਮ, ਨਾਨਕ ਤਿਨ ਪੁਰਖ ਉਤਮ ਕਰਮਾਨ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੇ ਹਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨਮ ਇਸ਼ਟ ਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸਦੇ ਉਪਜੇ ਦਸਮਾਏ ਸਮਾਏ, ਓਏ ਸੁਖ ਨਿਧਾਨ ਉਨੂ ਬਣੇ ਆਏ। ਆਪਸ ਗੁਆਪ ਦਿਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣਨ ਹਾਰ, ਜਾਗੈ ਸਿਮਰਨ ਉਦਰੀਐ, ਨਾਨਕ ਦਿਸ ਬਲਿਹਾਰ। ਰਾਸ਼ਟਰਪਤੀ ਟੂਟੀ ਗਾਂਡਨ ਹਾਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਏ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਬਨਾਸੀ ਬਰਭਿਆ ਪੇ ਆ।

ਲਾਗੇ ਪ੍ਰਭ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇ ਮਨਹਾਰ ਅਮਰ ਤਿਆਗ ਤੂੰ ਤਸੇ ਜਿਤਾਰ ਜੋਗਿਸ਼ ਕਰੇ ਸੋਈ ਸੁਖਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਕਤ

ਕੁਰਬਾਨ ਸਾ ਸੇਵਾ ਬਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨੰਗ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਚਾਖੈ ਓਟ ਗਈ ਸੰਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣਹਾਰ ਭੁੱਖੇ ਕੋ ਦੇਵਤ ਆਧਾਰ

ਜਾਗੇ ਮਨ ਗੁਰੂ ਕੀ ਪ੍ਰਤੀਤ, ਤਜਨ ਆਵੇ ਹਰ ਪ੍ਰਭਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਇੱਕ ਹੋਏ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸਾਚੀ ਦਿੜ ਸਾਚਾ ਆਕਾ।

ਅੰਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਘਰ ਨਾਉ ਨਾਮ ਕੇ ਧਾਰੇ ਸਗਰੇ ਚੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰਗੀਆਂ ਸਭ ਭਵਨ ਨਾਮ ਕੇ ਸੰਗਤਰੇ ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਲਾਹੇ ਨਾਨਕ ਚੌਥੇ ਪਦਮੇ ਸੋ ਜਨਕਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਵਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਤਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾਗੈ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤ ਹਕੀਕਤ ਹੋਏ ਆਪ ਸਤ ਕੀਆ ਸਭ ਸਾਥੇ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਰਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਈ ਬਿਸਮਾਦ ਜਨ ਬੁਝਿਆ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ

ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਾ ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁੰਤਾ ਬੁਜਨ ਹਰਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਸੁਰੂ ਬਿਰਦੇ ਜਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਨਿਆ ਜਾਗੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈਤੇ ਨਿਰਭੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਨੇ ਬਸਤ

ਬੋਲੋ ਜਾਜੇ ਬਾਦਨ ਰਾਤ ਪ੍ਰਭ ਨੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਗਏ ਚਾਏ ਪ੍ਰਭ ਨੇ ਸਿਉ ਰਹੇ ਸਮਾਏ ਜੋ ਹੋਵਾ ਹੋਵਾ ਸੋ ਜਾਣੇ ਪ੍ਰਭ ਨੇ ਗਾ ਹੁਕਮ ਬਛਾਨੇ ਤਿਸਕੀ ਮਹਿਮਾ ਕੌਣ ਬਖਾਨਾ ਓ ਤਿਸਕਾ ਗੁਣ ਕਾ ਏਕ ਨਾ ਜਾਨਾ ਓ ਆਠ ਪਹਿਰ ਪ੍ਰਭ ਸੇ ਹਜ਼ੂਰੇ ਕਹੁ ਨਾਨ ਵਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਹੇ ਮੰਤਨ ਆਪਣਾ ਤੇਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕਾ ਦਰਸਪਾ ਮਿਟਾਵੇ ਅਵਰ ਸਿਆਨਵ ਸਗਲੀ ਛਾੜ ਤਿਜਨ ਕੀ ਤੂੰ ਸੇਵਾ ਲਾਗ ਆਵਨ ਜਾਨੋ ਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜੇ ਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰਾਇਆ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾਇ ਪ੍ਰਤਪਾਲ ਸੇਵਕ ਹੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਲਤ ਬਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਗੋ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿ ਆਵੈ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਏ ਰਹਿ ਕਾਮੀ ਤਿਸਕੋ ਹੋਦ ਪ੍ਰਾਪ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰੂ ਸਿਰਦੈ ਹਰ ਨਾਉ ਅਨਕ ਬਾਹਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਬਲ ਦਰਸ਼ਨ ਬੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਭਜਨ ਕਰਨ ਆਗਾਨੇ ਮਨ ਸੰਤੋ ਖਾਤਮ ਪਤੀਆਨੇ ਪੂਰਾ ਗੁਰਖਿਓ ਜਾਕਾ ਮੰਤ੍ਰ ਅੰਮ੍ਰਿਤ ਦਿਸ਼ ਪੇਖੇ ਹੋਏ ਸੰਤ ਗੁਣ ਬਿਆਨ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਿਲਾਏ ਜੇ ਬਾਏ ਕੁਸਤਤ ਨੇਕ ਸਤਿਪੁਰਖ ਪੂਰਨ ਵਿਵੇਕ ਕਹੁ ਬੋਲਾ ਪਾਉਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਰ ਨਿਰਵੈਰ ਸੁਖਦਾਈ ਤਾਗੀ ਕੀਮਤ ਗਿਨ ਨਾ ਪਾਈ ਅਨਕ ਭਗਤ ਬੰਧਨ ਤਿਗ ਰਹੇ ਚਰਨ ਕਮਲ ਹਿਰਦੈ ਸਿਮਰੇ ਸਤਿਬਲਿਹਾਰੀ ਸਤਿਗੁਰ ਅਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਗਾ ਨਾਹੀਂ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰਗਾ ਨਾਮ ਲੇ ਸਜਬ ਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਹਰੇਗ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਤੁਗ ਤੈ ਤੇ ਨਾਸੇ ਤਪਤਮਾਏ ਠਾਂਡ ਬਿਰਤਾਈ ਅਨੰਤ ਭੈ ਤੁਗ ਨਾਠੇ ਭਾਈ ਜਨਮ ਮਰਨ ਗੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਉ ਜੁਗਾ ਨਿਰਭੋਇ ਬਸੇ ਸਗਲ ਬਿਆਦ ਬੰਤੇ ਖੈ ਨਸੇ ਜਿਸਗਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਨ ਸਗਰੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਓਦ ਪੋਦ ਰਭਿਆ ਰੂਪ ਰੰਗ ਭਏ ਵਰਗਾ ਸਾਧ ਗਏ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਗਮਾਵਨਾ ਨਾਨਕ ਧਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਭਾਵ ਸਮੀਤ ਵਿਸਾਰੋ ਚਰਨ ਕਮਲ ਹਿਰਦਮੈ ਉਰਧਾਰੋ ਕਰਨ ਗਾਨ ਸੋ ਪ੍ਰਭ ਸਮਰਾਥ ਦ੍ਰਿੜਗਰ ਗਹ ਹੋ ਨਾਮ ਅਰਵਥ ਏ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁਣ ਉਠਤਾ ਮੈਂ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਬਾਂਚੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਗ ਬਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਆਪ ਖਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਬ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦਰਦ ਸਾਵ ਤੇ ਆਵੇ ਠਾਏ ਤਾਗੋ ਬਿਘਨ ਨਾ ਲਾਗੇ ਕੋਏ ਜਾ ਕੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ।

ਸ਼ਾੜ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸਜਧਨਾ ਹਰ ਪੁੰਜੀ ਸੰਜ ਕਰੋ ਬਿਵਹਾਰੀ ਹਾਂ ਸੁਖ ਦਰਗਹਿ ਜਾਇਕਾਰ ਸਰਵ ਨਿਰੰਤਰ ਏਕੋ ਦੇ ਕਹੁ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰੇ ਕੋ ਮਨ ਆਹੇ ਕਸਕੇ ਗੁਣ ਗਾਉ ਅਨੰਤ ਮੰਥਨ ਜਾਪ ਏਕ ਭਗਵੰਤ।

ਜਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਾਰ ਪ੍ਰਭ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਮੋ ਸਾਧ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਮਾ ਸੁਖ ਹਰਸ ਪਾਵੇ ਬਿਰਲਾ ਕੋਏ ਜਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਜੇ ਚਾਉ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਵਰਗਾ ਸੰਦਿਲ ਨਿਵਲਾਗ ਵਡਭਾਗੀ ਜਪਿਆ ਪਰ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਹੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮੱਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਗਾੜ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਸ਼ਵੰਨੀ ਸਰਦਾ ਸਭ ਪੂਰੀ ਰਬ ਰਹਿਆ ਸਤਸੰਗ ਹਜੂਰੀ ਜਿਸਕਾ ਸਾਥ ਲਿਆ ਮਿਲਾ ਹੈ ਨਾਨਕ ਭਗਤੀ ਨਾਮ ਸਮਾਏ ਸੋ ਗਿਓ ਬਿਸਰੈ ਜੇ ਘਾਲ ਨਾ ਭਾਨੈ ਸੋ ਗੋ ਬਿਸਰੈ ਜੇ ਕੀਆ ਜਾਣੈ ਸੋ ਗੋ ਬਿਸਰੈ ਜਿਨ ਸਭ ਕਿਛ ਦੀਆ ਸੋ ਗੋ ਬਿਸਰੈ ਜੇ ਜੀਵਨ ਜੀਆ ਸੋ ਗੋ ਬਿਸਰੈ ਅਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਗੋ ਬਿਰਡਾ ਲਾਖੇ ਸੋ ਗੋ ਬਿਸਰੈ ਜੇ ਵਿਖਤੇ ਕਾਢੈ

ਮਾਨਤ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਤ ਹੈ ਛਲ ਸ਼ਿਖਰ ਲਗਤ ਕਹੋ ਕੀਸ ਜੈ ਜੋ ਸੁਰਭੀ ਜੋ ਸੰਗ ਸਮਾਵਿਤ ਕਿਸੇ ਭੂਕਮ ਤ੍ਰਿਵਤਾਵੇ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸਮਾਰ ਜੋ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਧ ਭਾਈ ਸ ਜੈ ਸਰਬ ਕਲਾ ਪੇ ਪ੍ਰਬੀਨਤ ਹੈ ਬੇਦ ਕਤੇਬ ਕਹਾ ਕਉ ਛੀਨ ਜੇ ਆਪਣੇ ਆਪ ਆਪ ਰੁਧਾਰੇ ਤੋ ਸ਼ਗਨ ਅਪਸ਼ਗਨ ਕਹਾ ਵਿਚਾਰ ਹੈ ਜੇ ਆਪ ਨੂੰ ਜਪਨ ਆਪ ਨੇਰਾ ਤੇ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮਰੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਵਿਆਪ ਨਮਾਇਆ ਆਪਸ ਗੁ ਆਪੇ ਆਦੇਸ਼ ਤੇ ਹੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਗਵੰਤਾ ਤੈ ਕੌਣ ਅਜਿੰਦ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪਤ ਯਾਰਾ ਤੈ ਕੌਣ ਕਥੇ ਕੌਣ ਸੁਣਨੇ ਹਾਰਾ ਬਹੁ ਬਿਆਨ ਦੂਜ ਦੇਵ ਚਾ ਨਾਨਕ ਆਪਸ ਗੁ ਆਪੇ ਬਹੁਚਾ ਜੇ ਆਪ ਰਜੋ ਪ੍ਰਪੰਚ ਅਗਾਰ ਤੇ ਗੁਣ ਮੈਂ ਕਿੰਨੋ ਵਿਸਥਾਰ ਪਾਪ ਬੁੰਦੇ ਭਈ ਕਹਾਵਤ ਕਉ ਨਰਗ ਕਉ ਸੁਰਗ ਪੰਛਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਬੈ ਭਾਰ ਦੁਖ ਸੁਖ ਮਾਨ ਅਪਮਾਨ ਅਨਗ

ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰ ਆਪੇ ਕਾਪ ਵਿਸਤਾਰ ਜਾਤ ਸੁਭਾਵਿਤਾ ਸਿਸ਼ਟ ਪਾਏ ਆਪਣੇ ਭਾਣੇ ਲਾਏ ਸਮਾਏ ਤੁਮ ਤੇ ਭਿੰਨਾ ਹੀ ਕੁਛ ਹੋਇਆ ਆਪਣੂੰ ਸੋ ਸਭ ਜਗਤ ਫੁਰ ਫਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸਚਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ

ਬਨਿਆਈ ਹੁਕਮ ਬੂਜ ਪਰਮ ਬਦਭਾਈ ਇਸਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਭੈ ਰੰਦਨ ਪੂਜੇ ਗੁਰ ਕੈ ਪੈਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨ ਘਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਗਾ ਕਰੋ।

ਅੰਤਰਮਾ ਹੈ ਚਾਰ ਗੁਣ ਦਾ ਦਿਸੇ ਸਮਾਹ ਦਿਸੇ ਭਿੰਨੇ ਗੋ ਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਬ੍ਰਾਹਮਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲਾ ਕਬ ਹੂੰ ਡੋਲਾ ਸਰਬ

ਸਿੱਖਣ ਸਭ ਰਮ ਸੰਜਨਾ ਕੈ ਹਿਰਦੈ ਸਭ ਧਰਮ ਸੰਜਨਾ ਸੁਣੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਦ ਬਚਨ ਸਾਧੂ ਸਭ ਕਹਿਤ ਜੋ ਜੋ ਇਹ ਸੋਈ ਸੁਖ ਮਾਨੇ ਕਰਨ ਕਰਾਮ ਨਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਦ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵਿਤ ਕਰੇ ਵਿਸਥਾਰ ਤਿਸ ਭਾਵਿਤ ਏਕੰਕਾਰ ਅਨੰਕ ਲਾ ਲਖੀ ਨਾ ਜਾਏ ਜਿਸ ਭਾਵਿਤ ਸਲਾਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰਾ ਪਿਆ ਪਰ ਭਰਪੂਰ ਅੰਤਰਗਤ ਸਾਹਿਬ ਜਨਾਏ ਨਾਨਕ ਜਨਾ ਬੁਝਾਏ

ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤ ਮਿਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭਗੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਦ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾਦ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਗਾ ਦੁਖ ਨਿਵਾਰੈ ਦੁਲਾਭ ਦੇ ਤਤਕਾਲ ਉਧਾਰੈ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ।

ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾਂ ਲੱਖ ਹੋਹੇ

ਕਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਾਂ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੈ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਰ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ

ਵਾਰ ਜੋ ਤੁਦ ਭਾਵੈ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ

ਓਂਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹੇ।

ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ

ਆਖੇ ਈਸਰੇ ਆਖੇ ਸਿੱਧ ਆਖੇ ਕਹਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ।

ਮਨ ਮਾਹਿ ਜਿਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਤਨਾਂਤ ਤਿਥੈ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ

ਜੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਹਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪ

ਪਹਿਨ ਕੰਮ ਆਦ ਦੁੱਧ ਪ੍ਰਚਾ ਨਿਮਿਤ ਗਾਤੇ ਅਖੰਡ ਅਲਿਸੇ ਕਰਮ ਅਦ੍ਰਿਸੇ ਧਰਮ ਸਰਬਾ ਪ੍ਰਨਾਡ ਅੰਡੜ ਬਾਡ ਚਾਰੀ ਸ਼ਾਂਤ ਵੇ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀ ਅੰਗ ਕਰੀ ਅੰਗ ਨਿਨਾਮੇ ਕਾਮੇ ਭਜੰਗ ਪ੍ਰਿਆਸੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ

ਆਦਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਇ ਜਨਮੰ ਅਜਾਇ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪਰਥੀਸੇ ਅਧੀਸੇ ਦ੍ਰਿਸੇ ਅਕ੍ਰਿਸੇ ਭਗਵਤੀ ਸ਼ਾਂਤ ਵੈ ਪ੍ਰਸਾਦ ਕਹਤੇ ਕਿਆ ਛੇਜ ਦੇਸੇ ਕਿਆ ਭਿਜ ਭਿਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦੇਤ ਸੋਕੈ ਕੇ ਬਤਹੂਤ ਬਰਨੇ ਕੇ ਵਿਭੂਤ ਕਰਨੇ ਕੇ ਰਾਜੰ ਪ੍ਰਭਾਹ ਕੇ ਧਰਮੰ ਤੁਜਾ ਹੈ ਕਿਆ ਸੋਕ ਬਰਨੇ ਕੇ ਸਰਬਾ ਅਪਰਨੇ

ਦਿੰਦੇ ਕਿ ਰੋਜੀ ਰਜਾ ਕੇ ਰਹੀ ਮੇਰੇ ਹਾ ਕੇ ਪਾਕ ਬੈਬ ਹੈ ਕਿ ਗੈਬਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣ ਕਿ ਸਰਬੱਤਰ ਪਾਉਣ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸ ਹੈ

ਰਿਹਾ ਹੈ ਕਿ ਸਰਬੰ ਕਲੀਮ ਹੈ ਕਿ ਪਰਮੰ ਫਹੀਮ ਹੈ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂ ਹੈ ਤਮਾਮ ਰੁਜੂ ਹੈ ਹਮੇਸ਼ਾ ਸਲਾਮ।

ਜੂਵਲ ਨਿਧਾਨ ਹਰੀ ਫਲ ਅਜੀ ਮਹਿਰ ਜੈ ਕ੍ਰਿਕੀਨ ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਜੀ ਜੁਲ ਨਿਵਾਜ ਹੈ ਗਨੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤੇਰੇ ਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਨੂਪ ਹੈ ਸੰਭਾਸਤ ਉਪਰਾਜ ਹੈ ਸਦਾ ਸਰਬ ਸਾਜ ਹੈ।

ਭਗਵਤੀ ਸ਼ੰਤ ਵੇ ਪ੍ਰਸਾਦ ਕਿ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਮਿਸਲ ਸਲਾਮ ਹੈ ਸੰਭਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰੋਜੀ ਕੇ ਰਾਜ ਕਰਹੀਮ ਹੈ ਕੇ ਰੋਜੀ ਦੇਹਾਂਤ ਹੈ ਕੇ ਰਾਜ ਕਰ ਹਿੰਦ ਹੈ ਕਰੀਮਲ ਕਮਾਲ ਹੈ ਕੇ ਹੁਸਨਲ ਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਹਿਰਾਸਲ ਫਿਕਨ ਹੈ ਕਲੰਕ ਪ੍ਰਨਾਸ ਹੈ ਸੁਮਹ ਤੋਲ ਨਿਵਾਸ ਹੈ।

ਸਬਦ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ

ਪਧਾਰੇ ਜੀਤ ਫਿਰੇ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ।

ਨਾ ਹੀ ਬੋਲਣਾ। ਕਹਿੰਦੇ ਹੋ ਤਿੱਖੀ ਵਾਲ ਨਿੱਕੀਏ ਤੁਮਾਰਕ ਜਾਣਾ ਗੁਰਪ੍ਰਸਾਦ ਜਿੰਨੀ ਆਪ ਤਰਿਆ ਹਾਰ ਵਾਸਨਾ ਸਮਾਣੀ ਕਹਿ ਨਾਮ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।

ਹੋਵੇ ਕੀਆ ਜਾਏ। ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰੂ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਲ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ

ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।

ਜਿਥਾ ਰਸ ਇਹ ਮਾਇਆ ਮੋਹਨ ਇਹ ਮਾਇਆ ਜਿਥਾ ਰਸਰੇ ਮੋਹ ਜੇ ਭਾਵ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲੇਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਜੈਸੀ ਅਗਰ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਣ ਸਭ ਇੱਕੋ ਜਿਹੀ ਕਰਤੇ ਖੇਲ ਚਾਇਆ ਜਾਂ ਤਿਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲੇਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਓ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲੇਵ ਲਾਗੀ ਤਨੀ ਵਿੱਚੇ ਮਾਇਆ ਪਾਇਆ

ਗੁਰ ਪ੍ਰਸਾਦੀ ਹਾਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਕਿਹੋ ਸ੍ਰੀ ਪ੍ਰਵਾਨ ਹੁਆ ਜਿਨ ਸਤਿਗੁਰ ਸਿਉਂ ਚਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋ ਧਰੀ ਹਰ ਬਿਨਾਂ ਵਰਨ ਦੇਖੋ ਕੋਈ।

ਜਿਤ ਸੁਣੀ ਮੰਤਰ ਹਰਿਆ ਹੁਆ ਰਸਨਾ ਰਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋ ਬਹੁ ਸਾਚੈ ਸੁਣ ਨੈਣ ਪਠਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਨਿਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ ਮਤੇ, ਸਾਹਿਬਾਂ ਵੱਲੋਂ ਬਖਸ਼ਣ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗਣੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪਣੇ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਕੋਲ ਸਤਿਕਾਰਯੋਗ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਜੋ ਪਹੁੰਚੇ ਹੋਏ ਹਨ ਸੋਮਵਾਰ ਤੋਂ, ਪੰਜ ਦੀਵਾਨ ਸਨ ਉਹਨਾਂ ਦੇ, ਅੱਜ ਦਾ ਅਤੇ ਕੱਲ੍ਹ ਦਾ ਦੀਵਾਨ ਜੋ ਦੋ ਦੀਵਾਨ ਬਾਕੀ ਹਨ, ਸ਼ਾਮ ਨੂੰ 8 ਵਜੇ ਸਮੇਂ ਸਿਰ ਪਹੁੰਚ ਕੇ ਆਪ ਸੰਗਤਾਂ ਲਾਹਾ ਲਿਆ ਕਰੋ ਜੀ। ਦੂਸਰੀ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ, 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸਹਿਜ ਪਾਠ ਚੱਲ ਰਹੇ ਹਨ, ਅਤੇ ਜੋ ਹਰ ਸਾਲ ਸੰਗਤਾਂ ਸਨ ਫਰਾਂਸਿਸਕੋ ਨਗਰ ਕੀਰਤਨ ਕਰਦੀਆਂ ਹਨ। ਸੋ ਦਿਨ ਸ਼ਨਿਚਰਵਾਰ 6 ਜੂਨ ਨੂੰ ਜੋ ਸਮੂਹ ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਜੋ ਉੱਥੇ ਨਗਰ ਕੀਰਤਨ ਹੋ ਰਿਹਾ ਹੈ, ਸੋ ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਉੱਥੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।

ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕੈ। ਇੱਕ ਪੜ੍ਹੈ ਸੁਣੈ ਗਾਵ ਹੈ ਪ੍ਰਭਤ ਹੈ ਕਰੈ ਇਸ ਨਾਮ।

0: ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਿਹਚਲ ਥਾਓ ਵੱਡੀ ਵਡਿਆਈ ਜਾਣੇ ਆ ਲਾਓ ਵੱਡੀ ਵਡਿਆਈ ਪੂਜੈ ਸਭ ਭਾਉ ਵੱਡੀ ਵਡਿਆਈ ਜਾ ਪੁੱਛ ਨਾ ਦਾ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ

ਕਿਉਂ ਲਿਖਣਾ ਮੈਂ ਤਰੁ ਬਹਾ ਲਿਆ ਮੋਤੀ ਸੱਚੇ ਸੱਚ ਨੇ ਬਿੜਾ ਚੁਣ ਵਾਕੜੇ ਜਜਮਾ ਲਿਆ ਥਾਂ ਨਾ ਪਾਇਨ ਕੂੜਿਆ ਮੁਕਾਲਾ ਦੂਜਕ ਚਾਲਿਆ ਤੇਰੇ ਨਾਇਰ ਤੇ ਸੇਜਣ ਕੇ ਹਾਰ ਕੇ ਸੀ ਠੱਗ।

ਤੇਰੇ ਜਾਪਣੀ ਤਨ ਤੇਰੀ ਸਤਿਗੁਰ ਪਾਇਆ ਏ ਜੇ ਪੁੱਤ ਜਨਮ ਪਰਮਿਆ ਤਾਂ ਸਰਗ ਸਭ ਸੁਣਾਇਆ ਸਤਿਗੁਰ ਜੇ ਪੜਤਾਤਾ ਕੋਈ ਨੀ ਸਭ ਸੁਣਿਆ ਲੋਕ ਸਭਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਪਵਾਇਆ ਜਿਹਨੇ ਸੱਚੋ ਸੱਚ ਪੁਜਾਇਆ ਜਿਹਨੇ ਸੱਚ

0: ਸਤ ਗਿਰਥ ਵਾਉ ਕਲ ਯੁਗ ਰਤਨ ਕਾ ਕੂੜ ਗਿਰਥ ਵਾਉ ਮਹੱਲਾ ਪਹਿਲਾ।
1: ਸਾਮ ਕਹੇ ਸਿਤੰਬਰ ਸੁਆਮੀ ਸਚ ਮੈਂ ਆਛੈ ਸਾਚ ਰਹੇ ਸਭ ਕੋ ਸਚ ਸਮਾਵੇ।

ਦਰਗਹਿ ਅੰਦਰ ਪਾਈਐ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤੱਗਾ ਆਪੇ ਵੱਤੈ ਵਟਾਗੇ ਅਵਰਾ ਕਤੈ ਲੈ ਪਾੜ ਕਰੇ ਵਿਆ ਖੜਕਾਗਲ ਦੱਸੇ ਰਾਹ ਸੁਣ ਵੇਖ ਹੋ ਲੋਕਾ ਇਹੋ ਵਿਡਾਰ ਮਨ ਅੰਧਾ ਨਾ ਸੁਜਾਨ।

0: ਸਾਰੇ ਜਿਸ ਚ ਵੱਡੀਆਂ ਬਣਾਈਆਂ ਸਹਿ ਮੇਲੇ ਤਾਂ ਨਦਰੀਆਂ ਜਾ ਤਿਸ ਪਾਣ ਤਾਂ ਮਨ ਵਸਾਈਆਂ ਕਰ ਹੁਕਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਛੇਤ ਉੱਠੇ ਨੌਰਦ ਪਾਈਆਂ ਛੇਤ ਉੱਠੇ ਨੌਰਦ
1: ਗੁਰਸਿੱਖਾ ਮਨ ਹਰ ਪ੍ਰੀਤ ਹੈ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀਮੌਣ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗ ਜੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਉਹਨਾਂ ਪਾਸੋਂ ਸ਼ਰਵਣ ਕਰੀਏ। ਆਪਣੇ ਕੋਲ ਜੋ ਸਤਿਕਾਰਯੋਗ ਗਿਆਨੀ ਅਜਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹੋਏ ਹਨ ਉਚੇਚੇ ਤੌਰ 'ਤੇ, ਪੰਜ ਦੀਵਾਨ ਉਹਨਾਂ ਦੇ ਗੁਰੂ ਘਰ ਵਿਖੇ ਸਨ। ਸੋ ਦੋ ਅੱਜ ਦਾ ਅਤੇ ਕੱਲ੍ਹ ਦਾ ਦੀਵਾਨ ਜੋ ਬਾਕੀ ਹੈ ਸ਼ਾਮੀ 8 ਵਜੇ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ, ਕਾਲੂਕਰਾ ਦਿਵਸ ਮਨਾਉਂਦਿਆਂ ਹੋਇਆਂ, ਜੋ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸੰਗਤਾਂ ਵੱਲੋਂ ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਕੀਤੇ ਜਾਂਦੇ ਹਨ, ਇਸ ਵੇਲੇ ਜੋ ਇਸ ਵਾਰੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ, ਆਪ ਸੰਗਤਾਂ ਨੇ ਵੱਧ ਤੋਂ ਵੱਧ ਉੱਥੇ ਹਾਜ਼ਰੀ ਭਰਨੀ ਜੀ। ਅਤੇ ਇਸੇ ਹੀ ਸੰਬੰਧ ਵਿੱਚ ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮ ਜੋ ਸੁਹਣੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਚੱਲ ਰਹੇ ਹਨ, ਆਪ ਜੀ ਹਾਜ਼ਰੀ ਭਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਪੁੱਛੀਏ ਕਿੰਨੇ ਕੁ ਸਾਥੀ ਬਣ ਜਾਂਦੇ ਨੇ। ਕਹਿਣ ਲੱਗੇ ਪਿਆਰਿਓ, ਜਦੋਂ ਦੁਨੀਆਵੀ ਕਾਰੋਬਾਰ ਤਰੱਕੀ ਤੇ ਹੋਵੇ, ਦੁਨੀਆਵੀ ਧਨ ਦੌਲਤ ਦੀ ਬਹੁਤਾਤ ਹੋਵੇ, ਤੇ ਫਿਰ ਬੜੇ ਮਿੱਤਰ ਬਣ ਜਾਂਦੇ ਨੇ। ਕਿੰਨੇ ਬਣ ਜਾਂਦੇ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਬਹੁਤ ਸਾਰੇ ਲੋਕੀ ਕੋਲ ਆ ਕੇ ਬਹਿ ਜਾਂਦੇ ਨੇ। ਰਹਿਤ ਚਹੂੰ ਦਿਸ ਘੇਰੈ, ਚਹੂੰ ਦਿਸ ਚਾਰੋਂ ਪਾਸੇ ਘੇਰ ਲੈਂਦੇ ਨੇ, ਇੰਨੀ ਭੀੜ ਲੱਗ ਜਾਂਦੀ ਹੈ। ਬਿਪਤ ਭਰੀ ਸਭ ਹੀ ਸੰਗ ਛਾੜਤ, ਉਸੇ ਬੰਦੇ ਤੇ ਕਦੇ ਵਿਪਤਾ ਆ ਜਾਵੇ, ਉਹਦੇ ਕੋਲ ਹੁਣ ਦੁਨੀਆ ਵੀ ਸੁੱਖ ਸੁਵਿਧਾਵਾਂ ਨਾ ਰਹਿ ਜਾਣ। ਤੇ ਕਹਿਣ ਲੱਗੇ ਪਿਆਰਿਓ, ਕੋ ਨਾ ਆਵਤ ਨੇੜੇ, ਫਿਰ ਕੋਈ ਨੇੜੇ ਨਹੀਂ ਟੁੱਕਦਾ। ਕਿਉਂ? ਕਿਉਂਕਿ ਇਹਨਾਂ ਦਾਤਾ ਇਹ ਹਾਲ ਹੈ ਵੀ ਜਿੰਨੇ ਕੁ ਚਿਰ ਇਹਨਾਂ ਨੂੰ ਖਾਣ ਨੂੰ ਮਿਲ ਜੇ, ਖਰਚਣ ਨੂੰ ਮਿਲ ਜੇ, ਉਸ ਬੰਦੇ ਤੋਂ ਕੁਝ ਇਹਨਾਂ ਨੂੰ ਲਾਭ ਮਿਲਦਾ ਰਹੇ, ਉਨੇ ਚਿਰ ਤੱਕ ਇਹ ਪਿਆਰ ਪਾ ਕੇ ਰੱਖਦੇ ਨੇ। ਬੜੇ ਮਿੱਠੇ ਬੋਲਦੇ ਨੇ, ਬੜੇ ਪਿਆਰ ਵਾਲੇ ਬੋਲ ਬੋਲਦੇ ਨੇ, ਪਰ ਜਿਸ ਦਿਨ ਉਸ ਬੰਦੇ ਕੋਲ ਦੁਨੀਆ ਵੀ ਸੁੱਖ ਸੁਵਿਧਾਵਾਂ ਨਾ ਹੋਣ, ਇਹਨਾਂ ਦੇ ਉੱਤੇ ਖਰਚ ਕਰਨ ਵਾਸਤੇ ਪੈਸਾ ਨਾ ਹੋਵੇ, ਕਹਿਣ ਲੱਗੇ ਇਹੀ ਜਿਹੜੇ ਬੜੇ ਪਿਆਰ ਵਾਲੇ ਬੋਲ ਬੋਲਦੇ ਸੀ, ਫਿਰ ਇਹ ਹੀ ਗੰਦ ਬੋਲਦੇ ਨੇ, ਫਿਰ ਇਹ ਹੀ ਫਿਰ ਉਸ ਬੰਦੇ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੰਦੇ ਨੇ, ਜਿਹੜੇ ਘੜੇ ਬੜੇ ਵਡਿਆਈ ਕਰਦੇ ਹੁੰਦੇ ਸੀ, ਬੜੇ ਮਿੱਤਰ ਹੁੰਦੇ ਸੀ। ਇਹ ਜਿਹੜੇ ਦੁਨੀਆਵੀ ਮਿੱਤਰ ਹੁੰਦੇ ਨੇ, ਕੋਈ ਵਿਰਲਾ ਹੁੰਦਾ ਹੈ ਜਿਹੜਾ ਮਨੁੱਖ ਨੂੰ ਚੰਗੇ ਰਾਹ ਤੇ ਤੋਰਦਾ ਹੈ, ਚੰਗੀ ਸਲਾਹ ਦਿੰਦਾ ਹੈ, ਕੋਈ ਗੁਰਮੁਖ ਪਿਆਰਾ ਕੋਈ ਵਿਰਲਾ ਹੁੰਦਾ ਹੈ। ਨਹੀਂ ਤਾਂ ਸੱਚਾਈ ਇਹੀ ਹੈ, ਇਹ ਜਿਹੜੇ ਦੁਨੀਆਵੀ ਮਿੱਤਰ ਨੇ, ਮਿੱਤਰ ਤਾਂ ਉਦੋਂ ਤੱਕ ਹੀ ਰੱਖਦੇ ਨੇ ਜਦੋਂ ਤੱਕ ਤੁਸੀਂ ਇਹਨਾਂ ਦੇ ਉੱਤੇ ਪੈਸੇ ਖਰਚੀ ਜਾਓ ਅਤੇ ਇਹਨਾਂ ਨੂੰ ਸੁੱਖ ਸੁਵਿਧਾਵਾਂ ਦਿੰਦੇ ਰਹੋ, ਕਿਉਂਕਿ ਮਨੁੱਖ ਦੀ ਤਾਂ ਗੱਲ ਹੀ ਛੱਡ ਦਿਓ, ਇਹ ਮਨੁੱਖ ਦਾ ਸੁਭਾਅ ਤਾਂ ਇਸ ਤਰ੍ਹਾਂ ਦਾ ਹੈਗਾ, ਇਹ ਤਾਂ ਰੱਬ ਨੂੰ ਵੀ ਨਹੀਂ ਛੱਡਦੇ ਉਲਾਮੇ ਦੇਣ ਤੋਂ। ਜੇਕਰ ਰੱਬ ਵੀ ਥੋੜ੍ਹਾ ਜਿਹਾ ਹੱਥ ਢਿੱਲਾ ਕਰ ਲਏ ਇਹਨਾਂ ਨੂੰ ਦੇਣ 'ਚ, ਤੇ ਇਹ ਮਨੁੱਖ ਰੱਬ ਨੂੰ ਉਲਾਮੇ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਰੱਬ ਜੀ ਤੂੰ ਮੈਨੂੰ ਇਹ ਕੁਝ ਨਹੀਂ ਦਿੱਤਾ, ਰੱਬ ਜੀ ਤੂੰ ਮੈਨੂੰ ਇਹ ਕੁਝ ਨਹੀਂ ਦਿੱਤਾ, ਮੇਰੇ ਗੁਆਂਢੀ ਨੂੰ ਤੂੰ ਇੰਨਾ ਦੇਈ ਜਾ ਰਿਹਾ, ਪਰ ਜਿੰਨਾ ਕੁ ਉਹ ਮਾਲਕ ਦੇਈ ਜਾਂਦਾ ਹੈ ਉਹਦੇ 'ਚ ਕਈ ਵਾਰ ਬੰਦੇ ਨੂੰ ਸੰਤੋਖ ਨਹੀਂ ਬਣਦਾ, ਸਬਰ ਨਹੀਂ ਬਣਦਾ, ਧੀਰਜ ਨਹੀਂ ਬਣਦਾ, ਕਿਉਂਕਿ ਇਹਦੀ ਲਾਲਸਾ ਬੜੀ ਲੰਮੀ ਹੁੰਦੀ ਹੈ, ਇਹਦੀ ਚਿੱਠੀਆਂ ਬੜੀ ਹੁੰਦੀਆਂ, ਇੱਕ ਸਹਿ ਮੰਗ ਲਈ ਵਾਹਿਗੁਰੂ ਜੀ ਨੇ ਦੇ ਦੇਈ, ਰੱਖ ਲਈ ਹੋਰ ਦੇ ਦਿਓ, ਹੋਰ ਦੇ ਦਿਓ, ਹੋਰ ਦੇ ਦਿਓ, ਕਿਉਂਕਿ ਇਹ ਜਿਹੜੇ ਅੰਦਰ ਤ੍ਰਿਸ਼ਨਾ ਦੇ ਭਾਂਬੜ ਹੈਗੇ, ਇਵੇਂ ਮੰਨੋ ਭਾਈ ਤ੍ਰਿਸ਼ਨਾ ਦਾ ਹਾਲ ਅੰਦਰ, ਸਾਡੀ ਮੰਗਾਂ ਦਾ ਜਿਹੜਾ ਹਾਲ ਹੈ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਅੱਗ ਲੱਗੀ ਹੋਵੇ ਤੇ ਉਹਦੇ ਉੱਤੇ ਲੱਕੜ ਪਾਓ ਵੀ ਅੱਗ ਬੁੱਝ ਜਾਏਗੀ, ਅੱਗ ਲੱਗੀ ਹੋਵੇ ਤੇ ਅੱਗ ਦੇ ਉੱਤੇ ਲੱਕੜ ਪਾਓ ਵੀ ਇਹਨਾਂ ਲੱਕੜਾਂ ਨਾਲ ਮੈਂ ਅੱਗ ਬੁਝਾਉਣੀ ਜੇ। ਸੱਚ ਜਾਣੀਓ ਸਾਧ ਸੰਗਤ ਜੀ, ਉਹ ਅੱਗ ਬੁੱਝਦੀ ਨਹੀਂ, ਸਗੋਂ ਹੋਰ ਭਾਂਬੜ ਮੱਚਦੇ ਨੇ, ਹੋਰ ਭਾਂਬੜ ਮੱਚਦੇ ਨੇ। ਜਿਵੇਂ ਜਿਵੇਂ ਮਨੁੱਖ ਦੇ ਕੋਲ ਦੁਨੀਆਵੀ ਧਨ ਦੀ ਬਹੁਤਾਤ ਹੁੰਦੀ ਹੈ, ਇਸ ਦੀ ਤ੍ਰਿਸ਼ਨਾ ਹੋਰ ਵਧਦੀ ਜਾਂਦੀ ਹੈ, ਹੋਰ ਵਧਦੀ ਜਾਂਦੀ ਹੈ। ਕੀ ਕਾਰਨ ਹੈ? ਉਹਨਾਂ ਦੇ ਖਰਚੇ ਵੀ ਵਧਦੇ ਜਾਂਦੇ ਨੇ, ਦਿਖਾਵਾ ਆ ਜਾਂਦਾ ਹੈ ਅੰਦਰ, ਬਸ ਮੈਂ ਕਿਤੇ ਦਿਖਾਵਾ ਕਰ ਲਵਾਂ, ਦੁਨੀਆ ਮੈਨੂੰ ਵੱਡਾ ਆਖੇ, ਪਰ ਗੁਰਬਾਣੀ ਕਹਿੰਦੀ ਹੈ ਦੁਨੀਆ ਦੇ ਲੋਕੋ ਕਿਹੜਾ ਹੈਗਾ ਜਿਹੜਾ ਮਾਇਆ ਨਾਲ ਵੱਡਾ ਹੋ ਗਿਆ, ਜਿਹੜਾ ਦੁਨੀਆ ਵੀ ਧਨ ਪਦਾਰਥਾਂ ਨਾਲ ਵੱਡਾ ਹੋਵੇ, ਕੌਣ ਵੱਡਾ ਮਾਇਆ ਵੜਿਆਈ, ਸੋ ਵੱਡਾ ਜਿਨ ਰਾਮ ਲੇ ਬੁਲਾਈ। ਦੁਨੀਆ ਦੇ ਲੋਕੋ ਤੁਸੀਂ ਕਹਿੰਦੇ ਰਹੋ ਵੀ ਇਹ ਮਨੁੱਖ ਵੱਡਾ ਹੈ, ਇਹ ਮਨੁੱਖ ਵੱਡਾ ਹੈ, ਦੁਨੀਆ ਵੀ ਦੌਲਤ ਕਰ

ਕੇ ਕੋਈ ਵੱਡਾ ਨਹੀਂ ਹੁੰਦਾ, ਇੱਕ ਨਾ ਨੋ ਤੂੰ ਬਖਸ਼ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਕਈਆਂ ਨੂੰ ਉਸ ਪਰਮਾਤਮਾ ਨੇ ਬਖਸ਼ ਕੇ ਆਪਣੇ ਚਰਨਾਂ ਨਾਲ ਜੋੜ ਲਿਆ, ਤੇ ਕਈਆਂ ਨੂੰ ਸਿਰਫ਼ ਦੁਨੀਆ ਵੀ ਮਾਇਆ ਚ ਗਲਤਾਨ ਕਰ ਦਿੱਤਾ। ਜੇ ਰੱਬ ਨੂੰ ਰੱਬ ਨੇ ਆਪਣਾ ਨਾ ਹੀ ਭੁਲਾ ਦਿੱਤਾ, ਕਿਉਂਕਿ ਮਾਇਆ ਚ ਗਲਤਾਨ ਹੋਇਆ ਬੰਦਾ ਉਹ ਰੱਬ ਨੂੰ ਭੁੱਲ ਜਾਂਦਾ ਹੈ, ਦੁਨੀਆ ਵੀ ਐਸੋ ਇਸਰਤ ਵਿੱਚ ਚਲਾ ਜਾਂਦਾ। ਤੇ ਗੁਰਬਾਣੀ ਸਮਝਾਉਂਦੀ ਹੈ ਕੌਣ ਵੱਡਾ ਮਾਇਆ ਵਡਿਆਈ। ਦੁਨੀਆ ਦੇ ਲੋਕੋ ਮਾਇਆ ਤਾਂ ਬਹੁਤਿਆਂ ਕੋਲ ਹੋ ਜਾਂਦੀ ਹੈ, ਕਦੇ ਉਹਨਾਂ ਦਾ ਆਤਮਕ ਜੀਵਨ ਦੇਖਿਆ, ਦੇਖੀਏ ਵੀ ਉਹ ਬੰਦਾ ਗੁਰੂ ਨਾਲ ਕਿੰਨਾ ਜੁੜਿਆ ਹੋਇਆ ਹੈ, ਰੱਬ ਨਾਲ ਕਿੰਨਾ ਕੁ ਜੁੜਿਆ ਹੋਇਆ ਹੈ। ਆਪਾਂ ਇਤਿਹਾਸਕ ਘਟਨਾ ਲਈਏ, ਧੰਨ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਵਚਨ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੀਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਇਹ ਹਾਲ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤਾਂ ਇੱਕ ਕੀੜਾ ਜਿਹਾ ਸੀ, ਮੇਰੀ ਜਿਹੜੀ ਬਿੱਦ ਸੀ, ਜੋ ਮੇਰੀ ਹਾਲਤ ਸੀ ਤੁਸੀਂ ਸਾਰੀ ਜਾਣਦੇ ਹੋ। ਹਾਲਤ ਇਹ ਸੀ ਕਿ 7 ਸਾਲ ਦੀ ਉਮਰ ਵਿੱਚ ਹੀ ਮਾਤਾ ਪਿਤਾ ਦੋਨੋਂ ਚੜ੍ਹਾਈ ਕਰ ਗਏ ਨੇ, ਚਾਚੇ ਤਾਏ ਕੋਈ ਕੰਮ ਨਹੀਂ ਆਉਂਦਾ, ਕਿਸੇ ਨੇ ਬਾਹ ਨਾ ਫੜੀ, ਕੋਈ ਨਹੀਂ ਕਹਿੰਦਾ ਭਾਈ ਇਹ ਵੀ ਸਾਡਾ ਬੱਚਾ ਹੈ, ਭਾਈ ਜੇਠਾ ਵੀ ਸਾਡਾ ਬੱਚਾ ਹੈ, ਕੋਈ ਨਹੀਂ ਕਹਿੰਦਾ। ਨਾਨੀ ਲੈ ਕੇ ਆ ਗਈ ਬਸਰ ਕੇ, ਤੇ ਫਿਰ ਨਾਨੀ ਕੋਲ ਰਹੇ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਗਏ, ਗੁਰੂ ਦਾ ਮਿਲਾਪ ਹੋ ਗਿਆ, ਅੰਦਰ ਨੂੰ ਤ੍ਰਿਪਤੀ ਮਿਲਣ ਲੱਗ ਪਈ। ਜਿਵੇਂ ਜਿਵੇਂ ਸੰਗਤ ਕਰਦੇ ਨੇ ਅੰਦਰ ਨੂੰ ਸੰਤੋਖ ਮਿਲਦਾ ਹੈ, ਸੇਵਾ ਚ ਲੱਗ ਗਏ। ਸੇਵਾ ਕਰਦਿਆਂ ਕਰਦਿਆਂ ਇੰਨਾ ਪਿਆਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਬਣ ਗਿਆ, ਚਰਨਾਂ ਦਾ ਇੰਨਾ ਪਿਆਰ ਬਣ ਗਿਆ ਕਿ ਤੀਜੇ ਪਾਤਸ਼ਾਹ ਜੀ ਵੀ ਬਹੁਤ ਪਿਆਰ ਕਰਦੇ ਨੇ, ਭਾਈ ਜੇਠਾ ਜੀ ਨੂੰ ਬੜਾ ਪਿਆਰ ਕਰਦੇ ਨੇ, ਕਿੰਨਾ ਪਿਆਰ ਕਰਦੇ ਨੇ, ਆਪਣੀ ਧੀ ਦੇ ਦਿੱਤੀ। ਜਦੋਂ ਕੋਈ ਵੀ ਮਨੁੱਖ ਰਿਸ਼ਤਾ ਦੇਖਦਾ ਆਪਣੀ ਧੀ ਦਾ, ਉਹ ਬੜਾ ਕੁਝ ਦੇਖਦੇ ਨੇ, ਉਹ ਦੇਖਦੇ ਨੇ ਭਾਈ ਮੁੰਡਾ ਕਿੰਨਾ ਪੜ੍ਹਿਆ ਲਿਖਿਆ। ਗੁਰੂ ਅਮਰਦਾਸ ਸਾਹਿਬ ਜੀ ਨੇ ਨਹੀਂ ਵੇਖਿਆ ਸੀ ਵੀ ਭਾਈ ਜੇਠਾ ਕਿੰਨਾ ਪੜ੍ਹਿਆ ਲਿਖਿਆ, ਵੇਖਦੇ ਭਾਈ ਮੁੰਡੇ ਦੀ ਜੋਬ ਕੀ ਹੈ, ਕਿੰਨੀ ਕੁ ਵਧੀਆ ਜੋਬ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਨਹੀਂ ਵੇਖਿਆ ਸੀ ਭਾਈ ਜੇਠਾ ਕਿੰਨੀ ਕੁ ਵੱਡੀ ਨੌਕਰੀ ਕਰਦਾ ਹੈ। ਘਰ ਬਾਰ ਵੇਖਦੇ ਵੀ ਜਿਸ ਘਰ ਚ ਅਸੀਂ ਆਪਣੀ ਧੀ ਵੀ ਆਉਣੀ ਹੈ, ਉਹਨਾਂ ਦਾ ਘਰ ਬਾਰ ਕਿੰਨਾ ਕੁ ਵੱਡਾ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਨਹੀਂ ਵੇਖਿਆ ਸੀ ਭਾਈ ਜੇਠੇ ਦਾ ਘਰ ਕਿੰਨਾ ਵੱਡਾ ਹੈ, ਪਤਾ ਸੀ ਜਿਹੜਾ ਘਰ ਹੈ ਵੀ ਉਹਨੂੰ ਤਾਂ ਤਾਲਾ ਲੱਗਿਆ ਹੋਇਆ। ਫਿਰ ਕੀ ਵੇਖਿਆ ਸੀ ਜੇ ਆਪਣੀ ਧੀ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਤੀਜੇ ਪਾਤਸ਼ਾਹ ਜੀ ਨੇ ਆਪਣੀ ਧੀ ਵਿਆਹ ਦਿੱਤੀ ਭਾਈ ਜੇਠਾ ਜੀ ਦੇ ਨਾਲ, ਕੀ ਵੇਖਿਆ ਸੀ? ਬਸ ਇੱਕੋ ਹੀ ਗੱਲ ਵੇਖੀ ਸੀ ਕਿ ਭਾਈ ਜੇਠਾ ਜੀ ਅੰਦਰੋਂ ਕਿੰਨੇ ਜੁੜੇ ਹੋਏ ਨੇ ਰੱਬ ਨਾਲ, ਸੇਵਾ ਕਿੰਨੀ ਹੈਗੀ, ਅੰਦਰੋਂ ਪੜ ਲਿਆ ਸੀ, ਅੰਦਰੋਂ ਭਾਈ ਜੇਠਾ ਜੀ ਨੂੰ ਅੰਦਰੋਂ ਪੜ ਲਿਆ ਸੀ, ਆਪਣੀ ਧੀ ਦਿੱਤੀ, ਦੇ ਦਿੱਤੀ, ਧੀ ਦਾ ਵਿਆਹ ਕਰ ਦਿੱਤਾ, ਧੀ ਨਹੀਂ ਦਿੱਤੀ, ਇੱਕ ਦਿਨ ਗੁਰਤਾ ਗੱਦੀ ਤੇ ਬਹਾਲ ਕੇ ਆਪ ਮੱਥਾ ਟੇਕ ਦਿੱਤਾ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਕੌਣ ਵੱਡਾ ਮਾਇਆ ਵਡਿਆਈ।
वड़े वड़े जो दिसें लोग तिनको व्यापै चिंता रो देखण विच लगदे ने शायद ये बंदा बहुत वड्डी कार च जिहड़ा बैठ के जा रहा ना इहनू बड़ा सुकून होएगा बड़ा आनंद होएगा पर साडी अखां धोखा खा जांदियां ने। कई बार सोहना वड्डा घर देख के सोहना सजिया होया घर देख के असी धोखा खा जन्ने भी शायद इस वड्डे घर च जिहड़े रहिंदे ने लोकी ओह बड़े सुकून नाल होणगे। नहीं, जिन्हां कोल होर दुनिया भी सुख सुविधावां बहुती ने दुनिया भी धन दौलत कारोबार वड्डा है असीं कहिंदे भी ये शायद बहुत मौज विच होणगे ये तां बड़ा ही सुख माणदे होणगे। नहीं, साडी अक्खां दा धोखा है, बस होर कुछ भी नहीं। थोड़ी देर बस उन्हां नाल गल करके देखो उन्हां ने अपने दुख सुनाने शुरू कर देने जे थोड़ी देर गल्लां कर लो सब कुछ बाहर आ जाता है। सब कुछ इस रसना दे राही सब कुछ बाहर आ जाता जो अंदर चलता जो अंदर है वह बाहर आ जाता। चिंतत ही दिसै सब कोई सारे चिंता तुरने चिंता सताई जाती सारियां लगी होंगी चिंता। महाराज कोई है नहीं जिनू चिंता ना हो वे चेतै एक तही सुख होए जिहड़ा एक परमात्मा नू चेते रखदा वह सुखी रहिंदा है क्योंकि वह शुकराना करदा वाहिगुरु जी जिन्ना तू मैनू दिता है ये वाधू है वाधू दे दिता तू मैनू मेरी मेहनत तो तू ज्यादा मैनू दे ही जांदा। ते सच्चाई है साध संगत जी वह परमात्मा वाधू ही देता हूँ घाटा वह ते जे कि घर च किसी चीज़ का घाटा हो थोड़ी हो चीज़ या उसके घर कोई चीज़ होवे ना। साचे साहिबा तीजे पातशाह जी क्या ना ही घर तीर है घर तीर है सब किश है जिस देह सो पावे उस परमात्मा के घर तो सब कुछ है बहुता है क्योंकि वह परमात्मा आप वड्डा है उहदे घर च जिन्ना भी कुछ है वह सब बहुता ही है बहुता कही है बहुता होए बस जिनी उहदी सिफतां करी जाओ होर वड्डा होई जांदा होर वड्डा होई जांदा। भाओ यह भी सिफतां करदिआं करदिआं मनुख नूं इंज लगदा है मेरे मालक दी मैं कुछ भी सिफतां नहीं कर सकिया मैं कुछ भी नहीं कर सकिया उहदी सिफतां तां बड़ियां ने किन्नी क करां नहीं कीती जांदी इह रसना रुक जांदी है थक जांदी है पर अखीर च कहिंदी भी मैं कुछ भी नहीं कर सकिया मेरे मालका तेरी वड़ियाई बहुत वड्डी है। फिर जिन्हां नूं देख के ये मनुख धोखा खा जांदे भी शायद ये बहुत सुखां नाल जीवन बतीत कर रहे होणे उन्हां नूं किन्नी चिंता लगी होंदी जिन्हां नूं असीं वड्डे कहिंदे आ अंतर चिंता नींद ना सोवे उन्हां नूं इन्नी चिंता होंदी है सुकून की निंदर भी नहीं पैंदी जिन्हां नूं असीं वड्डे कही जांदे आ। ते जिहड़े रब नाल जुड़े हुए ने गुरु नाल जुड़े हुए ने भावें दौलत घट है पर उन्हां नूं निंदर बड़ी सुकून दी आउंदी है क्योंकि वह अरदास करके सुनते ने मेरे वाहिगुरु जी चार पहर दिन आप जी दे भाणे अंदर बड़ा सुखां दा बतीत होया है कृपा करियो चार पहर रहण यह भी सुखां दी बतीत हो गए फिर बड़ी सोहनी निंदर पैंदी है। गुरदेव पातशाह जी कहिंदे ने धन गुरु अंगद देव साहिब सच्चे पातशाह जी कह रहे ने किसे ही कोई कोए वाहिगुरु जी किसे दा कोई सहारा है किसे दा कोई सहारा है मंज निमाणी एक तू मेरा तां निमाणी जी ही जीव इस्तरी दा एक तू ही सहारा है। हुण आपां गल कर रहे सी भाई जेठा जी धन गुरु रामदास साहिब जी दी
ਚੂਨਾ ਮੰਡੀ ਲਾਹੌਰ ਵਾਲੇ ਘਰ ਨੂੰ ਤਾਂ ਤਾਲਾ ਲੱਗ ਗਿਆ, ਪਰ ਗੁਰੂ ਰਾਮਦਾਸ ਦਾ ਦਰ ਇੰਨਾ ਵੱਡਾ ਹੈ ਕਿ ਦਿਨ ਰਾਤ ਖੁੱਲਾ ਰਹਿੰਦਾ ਹੈ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ, ਜਿਸ ਭਾਈ ਜੇਠਾ ਜੀ ਨੂੰ ਬਚਪਨ ਚ ਦੋ ਰੋਟੀਆਂ ਦੇ ਲਾਲੇ ਸੀ, ਅੱਜ ਉਸ ਗੁਰੂ ਰਾਮਦਾਸ ਜੀ ਦੇ ਘਰ ਚ ਲੱਖਾਂ ਤੋਂ ਜ਼ਿਆਦਾ ਸੰਗਤਾਂ ਨਤਮਸਤਕ ਹੋ ਕੇ ਲੰਗਰ ਛੱਕ ਕੇ ਆਪਣੇ ਪੇਟ ਦੀਆਂ ਭੁੱਖ ਬੁਝਾਉਂਦੀਆਂ ਨੇ। ਬਸ ਗੱਲ ਇਹ ਹੈ, ਭਾਈ ਜੇਠਾ ਜੀ ਗੁਰੂ ਚਰਨਾਂ ਨਾਲ ਜੁੜੇ, ਗੁਰੂ ਚਰਨਾਂ ਨਾਲ ਜੁੜ ਕੇ ਇਹ ਕੁਝ ਮਿਲ ਗਿਆ। ਕਿੰਨੀ ਸੰਗਤਾਂ ਦੇਸਾਂ ਵਿਦੇਸਾਂ ਤੋਂ ਕਿੰਨਾ ਚਾਅ ਲੈ ਕੇ, ਕਿੰਨੀ ਭਾਵਨਾ ਲੈ ਕੇ, ਸ਼ਰਧਾ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਜਾ ਕੇ ਮੱਥਾ ਟੇਕਦੀਆਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ, ਕਿਉਂ ਨਾ ਮਰੀ ਜੈ ਰੋਏ ਜਾਂ ਲਗ ਚਿਤ ਨਾ ਆਵਹੀ। ਮੇਰੇ ਵਾਹਿਗੁਰੂ ਜੀ, ਜਿੰਨੇ ਚਿਰ ਤੂੰ ਮੈਨੂੰ ਯਾਦ ਨਹੀਂ ਆਉਂਦਾ, ਮੈਂ ਇੰਨੇ ਚਿਰ ਰੋ ਰੋ ਕੇ ਕਿਉਂ ਨਹੀਂ ਮਰਦੀ ਹਾਂ, ਭਾਵ ਮੈਨੂੰ ਰੋਣਾ ਕਿਉਂ ਨਹੀਂ ਆਉਂਦਾ, ਮੇਰਾ ਵਿਛੋੜਾ ਕਿਉਂ ਹੋ ਰਿਹਾ, ਮੇਰੇ ਵਾਹਿਗੁਰੂ ਜੀ ਦੇ ਨਾਲ ਉਹ ਮੈਨੂੰ ਚੇਤੇ ਕਿਉਂ ਨਹੀਂ ਆ ਰਿਹਾ। ਭਾਵ ਇਹ ਹੈ ਕਿ ਅਵਸਥਾ ਇਹ ਬਣ ਜਾਣੀ ਚਾਹੀਦੀ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਸੁਣ ਲਓ ਪਿਆਰਿਓ, ਕਦੇ ਇਸ ਤਰ੍ਹਾਂ ਦੀ ਫੀਲਿੰਗ ਹੋਈ ਹੈ ਅੰਦਰ? ਜੇ ਨਹੀਂ ਹੋਈ ਤਾਂ ਹੋਣੀ ਚਾਹੀਦੀ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿਤ ਨਾ ਆਵਈ। ਮੇਰੇ ਮਾਲਕ ਜੀ, ਜਦੋਂ ਤੱਕ ਤੂੰ ਮੈਨੂੰ ਚੇਤੇ ਨਹੀਂ ਆਉਂਦਾ, ਉਨੇ ਚਿਰ ਮੈਂ ਰੋਂਦਾ ਕਿਉਂ ਨਹੀਂ, ਮੈਂ ਰੋ ਕੇ ਕਿਉਂ ਨਹੀਂ ਮਰਦਾ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ। ਮੇਰੇ ਵਾਹਿਗੁਰੂ ਜੀ, ਜਦੋਂ ਤੱਕ ਮੈਂ ਤੇਰੀ ਸਿਫਤਾਂ ਕਰਦਾ ਰਹਿੰਦਾ, ਜਦੋਂ ਤੱਕ ਮੈਂ ਤੈਨੂੰ ਯਾਦ ਰੱਖਦਾ, ਮੇਰਾ ਆਤਮਿਕ ਜੀਵਨ ਚੱਲਦਾ ਰਹਿੰਦਾ ਹੈ, ਵਿਸਰੈ ਮਰ ਜਾਓ। ਬਸ ਜਿਵੇਂ ਤੂੰ ਮੈਨੂੰ ਵਿਸਰਦਾ ਹੈ, ਮੇਰੀ ਤਾਂ ਮੌਤ ਹੀ ਹੋ ਜਾਂਦੀ ਹੈ, ਭਾਵ ਆਤਮਕ ਮੌਤ। ਦੁਨੀਆਵੀ ਤੌਰ ਤੇ ਦੇਖੀਏ, ਸਾਨੂੰ ਕਿਸੇ ਪਦਾਰਥ ਦੀ ਵੱਡੀ ਲਾਲਸਾ ਹੋਵੇ, ਕੋਈ ਆਸ ਹੋਵੇ, ਉਮੀਦ ਹੋਵੇ, ਉਹ ਵਸਤੂ ਸਾਨੂੰ ਮਿਲੇ ਨਾ ਤੇ ਬੰਦੇ ਦੀ ਅੰਦਰੋਂ ਕੀ ਹਾਲਤ ਬਣਦੀ ਹੈ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਫਿਰ ਗੁਰਮੁਖ ਪਿਆਰਿਆਂ ਨੂੰ ਜਦੋਂ ਪਰਮਾਤਮਾ ਦਾ ਨਾਮ ਭੁੱਲਦਾ ਹੈ, ਜਿਹੜਾ ਬੜਾ ਹੀ ਕੀਮਤੀ ਹੈ, ਫਿਰ ਉਹਨਾਂ ਦੀ ਹਾਲਤ ਵੀ ਇਹੀ ਹੁੰਦੀ ਹੈ। ਸੱਚ ਜਾਣੀਓ ਸਾਧ ਸੰਗਤ ਜੀ, ਜਿਹੜਾ ਬੰਦਾ ਗੁਰੂ ਘਰ ਨੇਤਾ ਪ੍ਰਤੀ ਆ ਕੇ ਨਤਮਸਤਕ ਹੁੰਦਾ ਹੈ, ਜੇ ਕਿਤੇ ਉਸਦਾ ਇੱਕ ਦਿਨ ਰਹਿ ਜੇ, ਉਹ ਸਾਰੇ ਦਿਨ ਉਸ ਨੂੰ ਸਕੂਨ ਨਹੀਂ ਬਣਦਾ ਵੀ ਅੱਜ ਮੈਂ ਗੁਰੂ ਦੇ ਅੱਗੇ ਮੱਥਾ ਨਹੀਂ ਟੇਕਿਆ, ਵੀ ਅੱਜ ਮੇਰਾ ਦਿਨ ਵਧੀਆ ਨਹੀਂ। ਇਹ ਨਹੀਂ ਸੀ ਹੋਣਾ ਚਾਹੀਦਾ, ਮੈਂ ਤਾਂ ਮੱਥਾ ਟੇਕਣਾ ਸੀ, ਅੱਜ ਮੈਂ ਰਹਿ ਗਿਆ, ਕਿਉਂ ਰਹਿ ਗਿਆ? ਸਾਰੇ ਦਿਨ ਉਸਨੂੰ ਉਹ ਗੱਲ ਚੇਤੇ ਆਈ ਜਾਂਦੀ ਹੈ। ਗੁਰਮੁਖ ਪਿਆਰਿਆਂ ਦੀ ਜਦੋਂ ਪਰਮਾਤਮਾ ਦੇ ਨਾਲ ਥੋੜੀ ਜਿਹੀ ਵੀ ਬੀਤੋ ਹੋਵੇ, ਗੁਰੂ ਪਿਆਰਿਆਂ ਦੀ ਥੋੜੀ ਜਿਹੀ ਵੀ ਗੁਰੂ ਨਾਲ ਵਿਥ ਪੈ ਜੇ, ਉਹ ਅੰਦਰੋਂ ਤੜਪ ਉੱਠਦੇ ਨੇ, ਅੰਦਰੋਂ। ਪਰ ਇਹ ਜੁੜਿਆਂ ਦੀ ਨਿਸ਼ਾਨੀ ਹੈ, ਟੁੱਟਿਆਂ ਦੀ ਨਹੀਂ। ਜਿਹੜੇ ਆਪ ਜੁੜੇ ਹੋਏ ਨੇ ਉਹ ਹੋਰਨਾਂ ਨੂੰ ਵੀ ਜੋੜ ਦਿੰਦੇ ਨੇ, ਜਿਹੜੇ ਆਪ ਟੁੱਟੇ ਹੋਏ ਨੇ ਉਹ ਹੋਰਨਾਂ ਨੂੰ ਵੀ ਤੋੜ ਦਿੰਦੇ ਨੇ। ਭਗਤ ਕਬੀਰ ਜੀ ਦੇ ਬੜੇ ਸੋਹਣੇ ਵਚਨ ਨੇ, ਕਹਿਣ ਲੱਗੇ, ਜੇ ਗੁਰੂ ਨੂੰ ਮਿਲਣ ਵਾਸਤੇ ਜਾਣਾ ਹੋਵੇ ਤਾਂ, ਕਹਿਣ ਲੱਗੇ, ਕਿਸੇ ਦੀ ਆਸ ਨਾ ਰੱਖੀਏ ਭਾਈ, ਕੋਈ ਮੇਰੇ ਨਾਲ ਜਾਵੇਗਾ ਤਾਂ ਹੀ ਮੈਂ ਗੁਰਦੁਆਰੇ ਜਾਵਾਂਗਾ, ਜੇ ਹੋਰ ਵੀ ਕੋਈ ਬੈਠ ਕੇ ਕਥਾ ਕੀਰਤਨ ਸੁਣੇਗਾ
ਤਾਂ ਤਾਂ ਹੀ ਮੈਂ ਵੀ ਸੁਣਾਂਗਾ, ਨਹੀਂ ਤਾਂ ਮੈਂ ਵੀ ਨਹੀਂ ਬਹਿਣਾ। ਨਹੀਂ ਪਿਆਰਿਆ, ਜਿਹੜਾ ਜਾਏਗਾ ਲਾਹਾ ਉਸੇ ਨੂੰ ਮਿਲਣਾ, ਜਿਹੜਾ ਸੁਣੇਗਾ ਲਾਹਾ ਉਸੇ ਨੂੰ ਮਿਲਣਾ, ਜਿਸਨੇ ਕਮਾਉਣੇ ਗੁਰੂ ਦੇ ਵਚਨ ਲਾਹਾ ਉਸੇ ਨੂੰ ਮਿਲਣਾ। ਭਾਈ ਗੁਰਦਾਸ ਜੀ ਤਾਂ ਬੜੇ ਕਮਾਲ ਦੀ ਗੱਲ ਸਮਝਾਉਂਦੇ ਨੇ, ਕਹਿਣ ਲੱਗੇ ਪਿਆਰਿਓ ਕਈਆਂ ਦਾ ਤਾਂ ਇਹੀ ਕਹਿਣਾ ਵੀ ਉਹ ਕਹੀ ਜਾਂਦੇ ਵੀ ਨਾਮ ਜਪਾਂਗੇ ਬੜਾ ਸੁੱਖ ਮਿਲਦਾ, ਨਾਮ ਜਪ ਕੇ ਬੜਾ ਸੁੱਖ ਮਿਲਦਾ। ਉਹ ਕਹਿੰਦੇ ਭਾਈ ਅੱਗ ਤਾਪ ਲਈਏ ਤਾਂ ਫਿਰ ਠੰਡ ਦੂਰ ਹੋ ਜਾਂਦੀ ਹੈ, ਦਵਾ ਖਾ ਲਈਏ ਤਾਂ ਦੁੱਖ ਦੂਰ ਹੋ ਜਾਂਦੇ ਨੇ, ਮਿਠਿਆਈ ਖਾ ਲਈਏ ਮੂੰਹ ਮਿੱਠਾ ਹੋ ਜਾਂਦਾ। ਪਰ ਕਹਿਣ ਲੱਗੇ ਪਿਆਰੇ ਉਹ ਇਸੇ ਤਰ੍ਹਾਂ ਕਈ ਨਾ ਇਹ ਵੀ ਕਹੀ ਜਾਂਦੇ ਵੀ ਜੇ ਕਿਤੇ ਨਾਮ ਜਪ ਲਈਏ ਤਾਂ ਬੜਾ ਸੁੱਖ ਮਿਲਦਾ ਹੈ। ਪਰ ਕਹਿਣ ਲੱਗੇ ਇਹ ਸਿਰਫ ਗੱਲਾਂ ਬਾਤਾਂ ਨਾਲ ਨਹੀਂ ਗੱਲ ਬਣਨੀ। ਕੋਈ ਬੰਦਾ ਕਹੇ ਭਾਈ ਸਰਦੀਆਂ 'ਚ ਅੱਗ ਤਾਪ ਕੇ ਠੰਡ ਦੂਰ ਹੁੰਦੀ ਹੈ, ਠੰਡ ਦੂਰ ਹੁੰਦੀ ਹੈ ਤੇ ਅੱਗ ਬਾਲੇ ਕੋਈ ਨਾ, ਅੱਗ ਤਾਪੇ ਹੀ ਨਾ, ਫਿਰ ਸਿਰਫ ਕਹਿਣ ਨਾਲ ਉਸ ਬੰਦੇ ਦੀ ਠੰਡ ਦੂਰ ਹੋ ਜਾਏਗੀ? ਉਹ ਬੰਦਾ ਕਹੀ ਜਾਏ ਕਹਿੰਦਾ ਹੀ ਫਿਰੀ ਜਾਵੇ ਵੀ ਅੱਗ ਤਾਪਣ ਨਾਲ ਨਾ ਠੰਡ ਦੂਰ ਹੋ ਜਾਂਦੀ ਹੈ ਤੇ ਅੱਗ ਬਾਲੇ ਨਾ, ਅੱਗ ਤਾਪੇ ਹੀ ਨਾ, ਠੰਡ ਦੂਰ ਨਹੀਂ ਹੋਏਗੀ। ਸਿਰਫ ਕਹਿਣ ਨਾਲ ਠੰਡ ਦੂਰ ਨਹੀਂ ਹੋਏਗੀ। ਕੋਈ ਬੰਦਾ ਕਹੇ ਭਾਈ ਦਵਾ ਖਾਣ ਨਾਲ ਦੁੱਖ ਦੂਰ ਹੋ ਜਾਂਦਾ ਹੈ, ਦੁੱਖ ਦੂਰ ਹੋ ਜਾਂਦਾ ਹੈ, ਕਹਿੰਦਾ ਹੀ ਫਿਰੀ ਜਾਵੇ ਤੇ ਦਵਾ ਖਾਵੇ ਹੀ ਨਾ ਬੰਦਾ, ਦਵਾਈ ਕੀ ਕਰੇਗੀ? ਸਿਰਫ ਕਹਿਣ ਨਾਲ ਬੰਦਾ ਠੀਕ ਨਹੀਂ ਹੋਣਾ। ਬੰਦਾ ਕਹੇ ਜਾਏ ਵੀ ਗੁੜ ਖਾਣ ਨਾਲ ਬੜਾ ਮੂੰਹ ਮਿੱਠਾ ਹੋ ਜਾਂਦਾ ਹੈ, ਮੂੰਹ ਮਿੱਠਾ ਹੋ ਜਾਂਦਾ ਹੈ ਤੇ ਗੁੜ ਖਾਵੇ ਕੋਈ ਨਾ, ਮੂੰਹ ਮਿੱਠਾ ਹੋ ਜਾਏਗਾ? ਨਹੀਂ ਹੋਏਗਾ। ਸਾਧ ਸੰਗਤ ਜੀ ਕਈ ਇਸ ਤਰ੍ਹਾਂ ਦੇ ਇਹ ਵੀ ਕਹਿੰਦੇ ਫਿਰਦੇ ਨੇ ਭਾਈ ਪਰਮਾਤਮਾ ਦਾ ਨਾਮ ਜਪੀਏ ਬੜਾ ਅੰਦਰ ਨੂੰ ਸਕੂਨ ਮਿਲ ਜਾਏਗਾ, ਪਰ ਨਾਮ ਜਪੇ ਹੀ ਨਾ, ਕਦੇ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਕਰੇ ਹੀ ਨਾ, ਸਿਰਫ ਕਹਿੰਦਾ ਹੀ ਫਿਰੀ ਜਾਵੇ, ਫਿਰ ਗੱਲ ਨਹੀਂ ਬਣਦੀ। ਇਹ ਤਾਂ ਕਰਨਾ ਪੈਂਦਾ ਹੈ, ਪਰ ਕਦੇ ਅੰਦਰ ਤੜਪ ਲੱਗੀ? ਤੜਪ ਨਹੀਂ ਨਾ ਅੰਦਰ ਲੱਗੀ, ਕਦੇ ਅੰਦਰ ਚੀਸ ਹੋ ਜਾਂਦੀ, ਕਦੇ ਅੰਦਰ ਮਿਲਾਪ ਦੀ ਚਾਹ ਇੱਕ ਪੈਦਾ ਹੋ ਜਾਂਦੀ, ਤਾਂ ਹੀ ਮਿਲਣਾ ਸੀ ਨਾ। ਮੈਂ ਹੋਰ ਦੁਨੀਆ ਵੀ ਤੌਰ ਤੇ ਆਪਾਂ ਗੱਲ ਕਰੀਏ ਥੋੜ੍ਹੀ ਜੀ, ਜੇ ਕੋਈ ਬੰਦਾ ਅੰਦਰ ਕਿਸੇ ਨੂੰ ਖਿਆਲ ਹੀ ਨਾ ਆਵੇ ਵੀ ਮੈਂ ਆਪਣੇ ਮਿੱਤਰ ਦੇ ਘਰ ਜਾਣਾ ਜਾਂ ਮੈਂ ਆਪਣੇ ਰਿਸ਼ਤੇਦਾਰ ਦੇ ਘਰ ਜਾਣਾ, ਕਿਸੇ ਦੇ ਨਾਲ ਪਿਆਰ ਨਾ ਹੋਵੇ, ਤੇ ਫਿਰ ਬੰਦਾ ਕਹਿੰਦਾ ਜਾ ਕੇ ਵੀ ਕੀ ਕਰਾਂਗੇ? ਜੇ ਕਿਤੇ ਜਾਣ ਦਾ ਮੌਕਾ ਵੀ ਮਿਲੇ ਫਿਰ ਵੀ ਬੰਦਾ ਕਹਿੰਦਾ ਜਾ ਕੇ ਕੀ ਕਰਾਂਗੇ? ਪਿਆਰ ਤਾਂ ਹੈ ਨਹੀਂ, ਤੇ ਜਿਹਦੇ ਨਾਲ ਪਿਆਰ ਹੋਵੇ ਬੰਦਾ ਕਹਿੰਦਾ ਭਾਈ ਕੋਈ ਮੌਕਾ ਮਿਲੇ ਬਸ ਜਾਣ ਦਾ, ਆਪਾਂ ਇੱਕਦਮ ਤੁਰ ਲਵਾਂਗੇ, ਤੁਰ ਪਵਾਂਗੇ ਇੱਕਦਮ ਮਿਲਣ ਵਾਸਤੇ। ਕਿਉਂ? ਕਿਉਂਕਿ ਅੰਦਰ ਵੇਵਲਤਾ ਹੈ, ਉਹ ਅੰਦਰ ਜਿਹੜੀ ਇੱਕ ਤੜਪ ਹੈ, ਅੰਦਰ ਇੱਕ ਜਿਹੜੀ ਖਿੱਚ ਹੈ, ਅੰਦਰ ਇੱਕ ਜਿਹੜੀ ਚੀਜ਼ ਹੈ, ਉਹ ਅੰਦਰ ਨੂੰ ਸਕੂਨ ਨਹੀਂ ਆਉਣ ਦਿੰਦੀ ਜਦੋਂ ਤੱਕ ਉਹਨਾਂ ਦਾ ਮੇਲ ਨਹੀਂ ਹੋ ਜਾਂਦਾ, ਫਿਰ ਮਿਲ ਕੇ ਬੜਾ ਸਕੂਨ ਮਿਲਦਾ ਹੈ। ਫਿਰ ਮਿਲ ਕੇ ਫਿਰ ਵਿਛੜਨ ਨੂੰ ਮਨ ਨਹੀਂ ਕਰਦਾ, ਜਿਹਦੇ ਘਰ ਆਪਾਂ ਜਾਈਏ ਉਹਦੇ ਨਾਲ ਮੇਲ ਬੜਾ ਹੈ, ਫਿਰ ਘਰ ਤਾਂ ਪਹੁੰਚ ਗਏ, ਮੇਲ ਮਿਲਾਪ ਵੀ ਹੋ ਗਿਆ, ਪਰ ਉਹਦੇ ਘਰੋਂ ਮੁੜਨ ਦਾ ਛੇਤੀ ਮਨ ਨਹੀਂ ਕਰਦਾ। ਕਿਉਂ? ਪਿਆਰ ਹੈ ਉਹਦੇ ਨਾਲ। ਆਪਣੇ ਘਰ ਕੋਈ ਆਏ ਉਹਦੇ ਨਾਲ ਮੇਲ ਹੋਏ, ਸਾਡਾ ਵੀ ਮਨ ਨਹੀਂ ਕਰਦਾ ਵੀ ਉਹਨੂੰ ਛੇਤੀ ਇੱਥੋਂ ਭੇਜੀਏ। ਭਰਾਉਣਾ ਆਇਆ ਤੇ ਭਰਾਉਣਾ ਕਹੇ ਜਾਣ ਨੂੰ ਤੇ ਘਰ ਵਾਲਿਆਂ ਦਾ ਮਨ ਥੋੜਾ ਥੋੜਾ ਹੁੰਦਾ, ਹੁਣ ਤਾਂ ਚਲੋ ਉਹ ਸਮਾਂ ਛੁੱਟ ਗਿਆ, ਨਹੀਂ ਤਾਂ ਪਹਿਲਾਂ ਮਹਿਮਾਨ ਨਵਾਜੀ ਵੀ ਕਈ ਕਈ ਦਿਨਾਂ ਦੀ ਹੁੰਦੀ ਸੀ। ਅਸੀਂ ਬਚਪਨ 'ਚ ਦੇਖਿਆ ਮਹੀਨਾ ਮਹੀਨਾ ਵੀ ਕਈ ਲੋਕ ਮਹਿਮਾਨਦਾਰੀ ਕਰਕੇ ਆਉਂਦੇ ਸੀ, ਅੱਗੇ ਤੋਂ ਅੱਗੇ ਜਾਈ ਜਾਂਦੇ ਸੀ। ਕਿਉਂ? ਪਿਆਰ ਸੀ। ਘਰ ਵਾਲੇ ਆਉਣ ਨਹੀਂ ਸੀ ਦਿਨ ਦੇ, ਕਹਿੰਦੇ ਨਹੀਂ ਸੱਜਣੋ ਕੱਲ੍ਹ ਚਲੇ ਜਾਇਓ, ਅਜੇ ਇੱਕ ਦਿਨ ਹੋਰ ਸਾਡੇ ਨਾਲ ਰਹਿ ਜਾਓ, ਸਾਡਾ ਵੀ ਬੜਾ ਮਨ ਲੱਗਿਆ ਹੋਇਆ। ਅਗਲਾ ਦਿਨ ਆਇਆ, ਨਹੀਂ ਨਹੀਂ ਅੱਜ ਨਹੀਂ, ਤੁਹਾਨੂੰ ਜਾਣ ਦੇਣਾ, ਕੱਲ੍ਹ ਜਾਇਓ। ਜਿਨ੍ਹਾਂ ਦਾ ਪਿਆਰ ਗੁਰੂ ਨਾਲ ਹੋ ਗਿਆ, ਗੁਰੂ ਨਾਲ ਮੇਲ ਬਣ ਗਿਆ, ਉਹਨਾਂ ਤੋਂ ਆਪ ਤੋਂ ਵੀ ਨਹੀਂ ਰਿਹਾ ਜਾਂਦਾ ਤੇ ਫਿਰ ਗੁਰੂ ਜੀ ਤੋਂ ਵੀ ਨਹੀਂ ਰਿਹਾ ਜਾਂਦਾ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਆ ਕੇ ਮਿਲ ਲੈ ਮੇਰੇ ਗੁਰੂ ਦੇ ਪਿਆਰੇ।
ਤੇ ਗੁਰਮੁਖ ਪਿਆਰਿਆਂ ਤੋਂ ਵੀ ਨਹੀਂ ਰਹਿ ਜਾਂਦਾ। ਵੀ ਮੈਂ ਜਦੋਂ ਤੱਕ ਜਾ ਕੇ ਆਪਣੇ ਗੁਰੂ ਨੂੰ ਨਮਸਕਾਰ ਨਹੀਂ ਕਰ ਲੈਂਦਾ ਉਦੋਂ ਤੱਕ ਉਹਨਾਂ ਨੂੰ ਵੀ ਸਕੂਨ ਨਹੀਂ ਆਉਂਦਾ। ਫਿਰ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣ ਗਿਆ ਉਹ ਵੀ ਪਰਮਾਤਮਾ ਦੀ ਯਾਦ ਤੋਂ ਬਿਨਾਂ ਨਹੀਂ ਰਹਿ ਸਕਦੇ ਤੇ ਪਰਮਾਤਮਾ ਵੀ ਉਹਨਾਂ ਦੀ ਯਾਦ ਤੋਂ ਬਿਨਾਂ ਨਹੀਂ ਰਹਿੰਦਾ। ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਗੋਬਿੰਦ ਪਾਓ ਭਗਤ ਦਾ ਭੁੱਕਾ। ਉਹ ਵੀ ਆਪਣੀ ਭਗਤੀ ਦਾ ਭੁੱਕਾ ਹੈ। ਕਿਉਂ? ਉਹਦੇ ਭਗਤ ਉਹਦੀ ਭਗਤੀ ਕਰਦੇ ਨੇ, ਉਹਦੀ ਵਡਿਆਈ ਕਰਦੇ ਨੇ। ਦੁਨੀਆ ਵੀ ਤੌਰ ਤੇ ਦੇਖ ਲਓ, ਕਿਸੇ ਵੀ ਬੰਦੇ ਦੀ ਕੋਈ ਦੂਜਾ ਬੰਦਾ ਵਡਿਆਈ ਕਰਦਾ ਹੋਵੇ, ਉਹਦੀ ਸਿਫਤਾਂ ਹੀ ਕਰਦਾ ਹੋਵੇ, ਉਹ ਫਿਰ ਕਿੰਨਾ ਪਿਆਰਾ ਲੱਗਦਾ? ਸਾਰਿਆਂ ਨੂੰ ਬੜਾ ਪਿਆਰਾ ਲੱਗਦਾ ਨਾ ਵੀ ਉਹ ਮੇਰੀ ਵਡਿਆਈ ਬੜੀ ਕਰੀ ਜਾਂਦਾ। ਕਿਉਂਕਿ ਗੱਲ ਉਸ ਤੱਕ ਪਹੁੰਚ ਜਾਂਦੀ ਜਿਹਦੀ ਵਡਿਆਈ ਕਰਦਾ ਹੈ, ਇਹ ਸਾਰੀਆਂ ਗੱਲਾਂ ਉਸ ਤੱਕ ਪਹੁੰਚ ਜਾਂਦੀਆਂ ਨੇ। ਲੋਕੀ ਦੱਸ ਦਿੰਦੇ ਨੇ ਭਾਈ ਫਲਾਣਾ ਬੰਦਾ ਤੇਰੀ ਬੜੀ ਵਡਿਆਈ ਕਰਦਾ ਹੈ, ਤੇ ਮਨ ਵਿੱਚ ਖਿਆਲ ਆਉਂਦਾ ਭਾਈ ਇੰਨੀ ਵਡਿਆਈ ਕਰਦਾ, ਮੈਂ ਉਹਦਾ ਸਪੈਸ਼ਲ ਧਿਆਨ ਰੱਖਾਂਗਾ, ਉਹ ਮੇਰੀ ਇੰਨੀ ਵਡਿਆਈ ਕਰਦਾ। ਪਿਆਰਿਓ ਕਰਕੇ ਤਾਂ ਦੇਖੀਏ ਗੁਰੂ ਦੀ ਵਡਿਆਈ। ਗੁਰੂ ਨੇ ਕਹਿਣਾ ਤੂੰ ਚਿੰਤਾ ਨਾ ਕਰ, ਗੁਰ ਮੇਰਾ ਸੰਗ ਸਦਾ ਹੈ, ਨਾਲੇ ਫਿਰ ਨਾਲ ਹੀ ਰਹੇਗਾ ਗੁਰੂ ਤੇਰੇ। ਹੁਣ ਮੈਂ ਹੋਰ ਥੋੜ੍ਹਾ ਜਿਹਾ ਖੁਲਾਸਾ ਕਰਾਂ ਤਾਂ ਕਿ ਗੱਲ ਸਮਝ 'ਚ ਚੰਗੀ ਤਰ੍ਹਾਂ ਆ ਜਾਵੇ। ਵੀ ਕੋਈ ਸਵਾਲ ਕਰ ਦੇਗਾ, ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਨਾਲ ਨਹੀਂ ਹੁੰਦੇ ਸਾਡੇ, ਕਿਵੇਂ ਹੁੰਦੇ ਨੇ? ਗੁਰਬਾਣੀ ਕਹਿੰਦੀ ਹੈ ਵੀ ਗੁਰੂ ਨਾਲ ਰਹਿੰਦੇ ਨੇ ਫਿਰ ਆਪਣੇ ਪਿਆਰਿਆਂ ਦੇ, ਆਪਣੇ ਸੇਵਕਾਂ ਦੇ, ਆਪਣੇ ਸਿੱਖਾਂ ਦੇ ਨਾਲ ਰਹਿੰਦੇ ਹੈ ਗੁਰੂ ਤਾਂ। ਕੋਈ ਸਵਾਲ ਕਰੇਗਾ, ਗੁਰੂ ਗ੍ਰੰਥ ਸਾਹਿਬ ਜੀ ਤਾਂ ਗੁਰਦੁਆਰਾ ਸਾਹਿਬ ਰਹਿੰਦੇ ਨੇ, ਉੱਥੇ ਪ੍ਰਕਾਸ਼ਮਾਨ ਹੁੰਦੇ ਨੇ, ਜਾਂ ਸੁਖਾਸਨ ਰੋਮ 'ਚ ਕਈ ਕਈ ਫਿਰ ਮਹਾਰਾਜ ਦੇ ਸਰੂਪ ਰਹਿੰਦੇ ਨੇ। ਗੁਰਬਾਣੀ ਕਹਿੰਦੀ ਹੈ ਗੁਰੂ ਨਾਲ ਰਹਿੰਦੇ ਨੇ। ਗੁਰੂ ਦੀ ਪਾਵਨ ਬਾਣੀ ਗੁਰੂ ਦਾ ਉਪਦੇਸ਼ ਨਾਲ ਨਾਲ ਰਹਿੰਦਾ ਹੈ। ਗੁਰੂ ਦੇ ਪਾਵਨ ਬਾਣੀ ਉਸ ਸ਼ਬਦ ਵਿੱਚ ਜੋ ਉਪਦੇਸ਼ ਹੈ, ਜਦੋਂ ਉਹ ਉਪਦੇਸ਼ ਸੁਣਿਆ, ਧਿਆਨ ਲਗਾ ਕੇ ਸੁਣਿਆ, ਉਹ ਅੰਦਰ ਵਸ ਗਿਆ। ਬੰਦਾ ਬਾਹਰ ਘੁੰਮ ਰਿਹਾ ਤੇ ਬੰਦੇ ਦੇ ਮਨ ਵਿੱਚ ਖਿਆਲ ਆਏ ਵੀ ਮੈਂ ਕਿਸੇ ਦਾ ਨੁਕਸਾਨ ਕਰਦੇ ਹਾਂ, ਕਿਸੇ ਦਾ ਬੁਰਾ ਕਰਦੇ ਹਾਂ, ਇਹਦੇ ਨਾਲ ਤਾਂ ਮੇਰੀ ਲੱਗਦੀ ਆ। ਉਹਨੇ ਤਾਂ ਗੁਰੂ ਦੀ ਕੋਲ ਵਿੱਚ ਬੈਠ ਕੇ, ਗੁਰੂ ਦੀ ਗੋਦ ਵਿੱਚ ਬੈਠ ਕੇ ਸੁਣਿਆ ਸੀ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਨੀਤ। ਖਿਆਲ ਤਾਂ ਆਇਆ ਮੈਂ ਬੁਰਾ ਕਰ ਦੇਵਾਂ, ਇਹਦਾ ਇਹਦੇ ਨਾਲ ਮੇਰੀ ਗੱਲ ਬਣਦੀ ਨਹੀਂ, ਪਰ ਗੁਰੂ ਦੇ ਸ਼ਬਦ ਸੁਣਿਆ ਸੀ, ਗੁਰੂ ਦੇ ਸ਼ਬਦ ਨੇ ਸੱਟ ਮਾਰ ਦਿੱਤੀ, ਉੱਥੇ ਰੋਕ ਦਿੱਤਾ, ਨਹੀਂ ਕਰ ਰਹੇ ਕੰਮ। ਕਿਹਨੇ ਰੋਕਿਆ? ਗੁਰੂ ਦੇ ਸ਼ਬਦ ਨੇ ਰੋਕਿਆ। ਗੁਰੂ ਤਾਂ ਨਾਲ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਤਾਂ ਗੁਰਦੁਆਰੇ 'ਚ ਪ੍ਰਕਾਸ਼ਮਾਨ ਨੇ। ਗੁਰੂ ਦੇ ਸ਼ਬਦ ਨੇ ਸੱਟ ਮਾਰ ਦਿੱਤੀ, ਗੁਰੂ ਦੇ ਉਪਦੇਸ਼ ਨੇ ਉੱਥੇ ਹੀ ਰੋਕ ਦਿੱਤਾ, ਨਹੀਂ ਇਹ ਕੰਮ ਨਹੀਂ ਕਰਨਾ। ਪਰ ਕਾ ਬੁਰਾ ਨਾ ਰਾਖੋ ਚੀਤ, ਚਿੱਤੇ ਵਿੱਚ ਵੀ ਦੂਜੇ ਦਾ ਬੁਰਾ ਨਹੀਂ ਲੋਚਣਾ, ਸੋਚਣਾ ਹੀ ਨਹੀਂ। ਸੋਚੇਗਾ ਤਾਂ ਕਰੇਗਾ ਵੀ, ਫਿਰ ਧਿਆਨ ਰੱਖਣ ਵਾਲੀ ਗੱਲ ਹੈ, ਜੋ ਕੁਝ ਮਨੁੱਖ ਸੋਚਦਾ ਹੈ ਉਹਦੇ 'ਚ ਵਿਚਾਰ ਕਰਦਾ ਹੈ, ਫਿਰ ਉਹਦੇ 'ਤੇ ਕਰਮ ਕਰਦਾ ਹੈ, ਅਤੇ ਫਿਰ ਉਸੇ ਤਰ੍ਹਾਂ ਦਾ ਉਹਨੂੰ ਫਲ ਮਿਲਦਾ ਹੈ। ਜਿਹੜਾ ਬੰਦਾ ਮੰਦਾ ਸੋਚੇਗਾ, ਕਿਸੇ ਦਾ ਮੰਦਾ ਸੋਚੇਗਾ, ਉਹ ਫਿਰ ਵਿਚਾਰ ਕਰੇਗਾ ਭਾਈ ਦਾ ਮੰਦਾ ਹੋ ਕਿਵੇਂ ਸਕਦਾ ਹੈ, ਅਤੇ ਵਿਚਾਰ ਕਰਕੇ ਸੂਝ ਆ ਜਾਂਦੀ, ਰਸਤਾ ਕੋਈ ਨਾ ਕੋਈ ਹੱਥ ਆ ਜਾਂਦਾ ਵੀ ਇਸ ਤਰ੍ਹਾਂ ਬੁਰਾ ਹੋ ਸਕਦਾ, ਉਹ ਬੰਦਾ ਕਰ ਜਾਏਗਾ ਬੁਰਾ, ਉਹਦਾ ਅਤੇ ਫਲ ਵੀ ਫਿਰ ਬੁਰਾ ਹੀ ਹੋਏਗਾ। ਕਿਸੇ ਦਾ ਭਲਾ ਕਰਨ ਦੀ ਸੋਚ ਮਨ 'ਚ ਆਵੇ ਵੀ ਮੈਂ ਇੱਕ ਲੋੜਵੰਦ ਦਾ ਭਲਾ ਕਰਨਾ, ਉਹਦੇ 'ਚ ਵਿਚਾਰ ਕਰਦਾ ਭਾਈ ਇਹਨੂੰ ਕਿਸ ਚੀਜ਼ ਦੀ ਲੋੜ ਹੈ। ਸੱਚ ਜਾਣੀਓ, ਜੇ ਇਹਦੇ ਵਾਸਤੇ ਕੁਝ ਕਰਨਾ ਹੋਵੇ ਨਾ ਤਾਂ ਕਈ ਵਾਰ ਬੰਦੇ ਪੁੱਛ ਲੈਂਦੇ ਜਿਹੜੇ ਉਹਨੂੰ ਪਿਆਰ ਕਰਦੇ, ਮਿੱਤਰਾ ਇਹ ਦੱਸੋ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸੋ ਸਾਨੂੰ, ਤੁਹਾਡੇ ਕੋਲ ਕਿਹੜੀ ਸੈ ਨਹੀਂ ਹੈ, ਕਿਸ ਚੀਜ਼ ਦੀ ਲੋੜ, ਜ਼ਰੂਰੀ ਲੋੜ ਹੈ ਤੁਹਾਨੂੰ ਅਤੇ ਤੁਹਾਡੇ ਕੋਲ ਹੈ ਨਹੀਂ, ਤੁਸੀਂ ਮੈਨੂੰ ਦੱਸੋ, ਮੈਂ ਸੇਵਾ ਕਰਨੀ ਚਾਹੁੰਦਾ। ਇੱਕ ਦੋ ਵਾਰ ਉਹ ਬੰਦਾ ਸੋਚਦਾ ਨਹੀਂ, ਮੈਂ ਨਹੀਂ ਦੱਸਣਾ, ਪਰ ਜਦੋਂ ਅੱਗੇ ਬੰਦਾ ਪਿਆਰ ਵਾਲਾ ਪੁੱਛਦਾ ਹੀ ਰਹਿੰਦਾ, ਕਹਿਣ ਲੱਗੇ ਉਹਨੂੰ ਵੀ ਸਕੂਨ ਨਹੀਂ ਮਿਲਦਾ। ਉਹ ਕਹਿੰਦੇ ਵੀ ਕੁਝ ਤਾਂ ਲੋੜ ਹੁੰਦੀ ਹੈ, ਗਰੀਬ ਬੰਦਾ ਹੈ, ਕੁਝ ਤਾਂ ਦੱਸੇਗਾ ਕਿਸੇ ਦਿਨ। ਇੱਕ ਦਿਨ ਉਹ ਬੰਦਾ ਦੱਸ ਹੀ ਦਿੰਦਾ ਅਤੇ ਮਿੱਤਰ ਪਿਆਰਾ ਲਿਆ ਕੇ ਸੇਵਾ ਕਰ ਦਿੰਦਾ। ਇਹ ਕੀ ਹੈ? ਇਹ ਪਿਆਰ ਹੈ। ਇਹ ਪਿਆਰ ਪੈਦਾ ਕਿੱਥੋਂ ਹੋਇਆ? ਬਸ ਸੋਚ ਬਣੀ ਸੀ ਮੈਂ ਇਸ ਲੋੜਵੰਦ ਦੀ ਸੇਵਾ ਕਰਨੀ ਹੈ, ਅਤੇ ਫਿਰ ਸੇਵਾ ਕਰਕੇ ਵਿਚਾਰ ਕੀਤਾ ਭਾਈ ਇਹਨੂੰ ਕਿਸ ਚੀਜ਼ ਦੀ ਲੋੜ ਹੈ, ਅਤੇ ਫਿਰ ਵਿਚਾਰ ਕਰਕੇ ਪਤਾ ਲੱਗ ਗਿਆ, ਰਸਤਾ ਹੱਥ ਆ ਗਿਆ, ਉਹਦੀ ਸੇਵਾ ਕਰਦੇ ਤਾਂ ਫਲ ਕੀ ਮਿਲਦਾ? ਅੱਗੇ ਬੰਦਾ ਜਿਹਦੀ ਸੇਵਾ ਕੀਤੀ ਉਹ ਦੁਆਵਾਂ ਕਰਦਾ ਉਹਦੇ ਵਾਸਤੇ।
ਆਪਣੇ ਵਾਸਤੇ ਨਹੀਂ, ਉਹਦੇ ਵਾਸਤੇ ਦੁਆਵਾਂ ਪਹਿਲੇ ਕਰਦਾ, ਆਪਣੇ ਵਾਸਤੇ ਬਾਅਦ 'ਚ, ਉਹਦੇ ਵਾਸਤੇ ਪਹਿਲਾਂ ਕਰਦਾ। ਵਾਹਿਗੁਰੂ ਜੀ ਦਾ ਭਲਾ ਕਰਿਓ, ਕਿਉਂ ਉਹ ਕੰਮ ਆਇਆ। ਫਿਰ ਜਦੋਂ ਮਨੁੱਖ ਗੁਰੂ ਨਾਲ ਜੁੜ ਜਾਵੇ, ਗੁਰੂ ਤੋਂ ਆਪਣਾ ਭਲਾ ਵੀ ਮੰਗਦਾ ਪਰ ਆਪਣਿਆਂ ਤੋਂ ਪਹਿਲਾਂ ਦੂਜਿਆਂ ਦਾ ਭਲਾ ਮੰਗਦਾ ਹੈ। ਜਦੋਂ ਮਨੁੱਖ ਰੱਬ ਨਾਲ ਜੁੜ ਜਾਵੇ, ਫਿਰ ਰੱਬ ਕੋਲੋਂ ਆਪਣਾ ਭਲਾ ਬਾਅਦ 'ਚ ਮੰਗਦਾ ਹੈ, ਪਹਿਲਾਂ ਦੂਜਿਆਂ ਦਾ ਭਲਾ ਮੰਗਦਾ ਹੈ। ਵਾਹਿਗੁਰੂ ਜੀ ਮੈਂ ਤਾਂ ਬੜਾ ਸੌਖਾ ਹੈਗਾ, ਮੇਰੇ ਨਾਲੋਂ ਵੀ ਹੋਰ ਕਈ ਪਿੱਛੇ ਨੇ। ਹੋਰ ਮੈਂ ਇੱਕ ਜ਼ਿਕਰ ਕਰਾਂ, ਸਾਡੇ ਜਿਹੜੇ ਬਹੁਤੇ ਦੁੱਖਾਂ ਦਾ ਕਾਰਨ ਬਣਦਾ ਹੈ, ਅਸੀਂ ਆਪਣੇ ਤੋਂ ਅੱਗੇ ਦੇਖ ਕੇ ਜਿਉਂਦੇ ਹਾਂ, ਆਪਣੇ ਤੋਂ ਅਮੀਰਾਂ ਦਾ ਜੀਵਨ ਦੇਖ ਕੇ ਜਿਉਣ ਦਾ ਯਤਨ ਕਰਦੇ ਹਾਂ, ਫਿਰ ਇਹ ਮਨੁੱਖ ਦੁਖੀ ਹੁੰਦਾ ਹੈ, ਕਿਉਂਕਿ ਇਹਦੇ ਕੋਲ ਇੰਨਾ ਧਨ ਦੌਲਤ ਨਹੀਂ, ਅਮੀਰਾਂ ਨੂੰ ਦੇਖ ਦੇਖ ਕੇ ਇਹ ਪਰੇਸ਼ਾਨ ਹੁੰਦਾ ਹੈ। ਪਰ ਜਿਹੜੇ ਗੁਰੂ ਨਾਲ ਜੁੜ ਜਾਣ, ਰੱਬ ਨਾਲ ਜੁੜ ਜਾਣ, ਉਹ ਆਪਣੇ ਪਿੱਛੇ ਦੇਖ ਕੇ ਜਿਉਂਦੇ ਨੇ। ਵਾਹਿਗੁਰੂ ਜੀ ਮੈਨੂੰ ਤਾਂ ਸੋਹਣਾ ਘਰ ਦਿੱਤਾ ਹੋਇਆ, ਕਈ ਤਾਂ ਕਿਰਾਏ ਦੇ ਮਕਾਨ 'ਤੇ ਹੀ ਰਹਿ ਰਹੇ ਨੇ, ਕਈ ਤਾਂ ਰੋਡ 'ਤੇ ਹੀ ਆਪਣਾ ਗੁਜ਼ਾਰਾ ਵਸਰਾ ਕਰਦੇ ਨੇ। ਵਾਹਿਗੁਰੂ ਜੀ ਉਹਨਾਂ ਦਾ ਪਰਿਵਾਰ ਬਹੁਤ ਵੱਡਾ, ਇੱਕ ਛੋਟੇ ਜਿਹੇ ਕਮਰੇ 'ਚ ਰਹਿ ਰਹੇ ਨੇ, ਮੈਨੂੰ ਤਾਂ ਤੂੰ ਕਈ ਕਮਰਿਆਂ ਦਾ ਘਰ ਦਿੱਤਾ ਹੋਇਆ, ਉਹ ਦੇਖ ਦੇਖ ਕੇ ਸ਼ੁਕਰਾਨਾ ਕਰਦੇ ਨੇ। ਵਾਹਿਗੁਰੂ ਜੀ ਮੈਂ ਤਾਂ 3 ਟਾਈਮ ਛੱਕ ਕੇ ਖਾਂਦਾ, ਬੜੀਆ ਸਵਾਦਲੇ ਭੋਜਨ ਛੱਕਦਾ, ਕਈਆਂ ਨੂੰ ਤਾਂ 2 ਟਾਈਮ ਮਿਲਦੇ, ਕਈਆਂ ਨੂੰ 1 ਟਾਈਮ 'ਚ ਗੁਜ਼ਾਰਾ ਕਰਨਾ ਪੈ ਰਿਹਾ। ਮੇਰੇ ਵਾਹਿਗੁਰੂ ਜੀ ਮੈਨੂੰ ਤਾਂ ਬਹੁਤ ਸੌਖਾ ਬਣਾਇਆ ਤੂੰ। ਜਦੋਂ ਮਨੁੱਖ ਆਪਣੇ ਤੋਂ ਪਿੱਛੇ ਦੇਖ ਕੇ ਜਿਉਂਦਾ ਹੈ, ਫਿਰ ਉਸਨੂੰ ਬੜਾ ਸਕੂਨ ਮਿਲਦਾ। ਹਾਂ, ਮਸ਼ਕਤ, ਮਿਹਨਤ, ਚੰਗੇ ਕੰਮ ਆਪਣੇ ਤੋਂ ਅੱਗੇ ਦੇਖ ਕੇ ਕਰੀਏ ਵੀ ਉਹ ਫਲਾਣਾ ਬੰਦਾ ਇੰਨਾ ਚੰਗਾ ਕੰਮ ਚੰਗਾ ਕਰਦਾ, ਮੈਂ ਉਸ ਤੋਂ ਵੀ ਜ਼ਿਆਦਾ ਕਰਾਂ। ਫਲਾਣਾ ਬੰਦਾ 10 ਮਿੰਟ ਬੈਠ ਕੇ ਪਰਮਾਤਮਾ ਦੀ ਇਬਾਦਤ ਕਰਦਾ, ਮੈਂ 15 ਮਿੰਟ ਬੈਠ ਕੇ ਇਬਾਦਤ ਕਰਾਂ। ਚੰਗੇ ਕੰਮਾਂ ਵਾਸਤੇ, ਮਿਹਨਤ ਵਾਸਤੇ ਅੱਗੇ ਵਾਲਿਆਂ ਨੂੰ ਦੇਖੀਏ, ਦੌੜ 'ਚ ਸ਼ਾਮਲ ਹੋਈਏ, ਪਰ ਜਦੋਂ ਜੀਵਨ ਜਿਉਣਾ ਹੋਵੇ ਸਕੂਨ ਵਾਲਾ, ਫਿਰ ਆਪਣੇ ਤੋਂ ਪਿੱਛੇ ਦੇਖੀਏ। ਵਾਹਿਗੁਰੂ ਜੀ ਸਾਡੇ ਤੋਂ ਗਰੀਬ ਕਈ ਹੈਗੇ ਨੇ, ਬਹੁਤ ਹੈਗੇ ਨੇ, ਉਹ ਵੀ ਤਾਂ ਜੀਵਨ ਜੀ ਰਹੇ ਨੇ। ਫਿਰ ਸੱਚ ਜਾਣਿਓ, ਫਿਰ ਬੰਦੇ ਦੇ ਅੰਦਰੋਂ ਸ਼ੁਕਰਾਨਾ ਨਿਕਲਦਾ ਹੈ, ਮੇਰੇ ਵਾਹਿਗੁਰੂ ਜੀ ਮੈਨੂੰ ਤੂੰ ਬਹੁਤ ਦਿੱਤਾ ਹੋਇਆ ਹੈ। ਤੇ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿਣ ਲੱਗੇ, ਕਿਉਂ ਨਾ ਮਰੀ ਜੈ ਰੋਏ ਜਾਣ ਲੱਗ ਚਿੱਤ ਨਾ ਆਵਹੀ। ਕਦੇ ਅੰਦਰ ਭਾਵਨਾ ਬਣ ਜਾਵੇ, ਅੰਦਰ ਤਰਪ ਲੱਗ ਜਾਵੇ,

ਤੇ ਤਾਂ ਵੀ ਮੈਂ ਤੇਰੀ ਸਿਫਤਾਂ ਕਰਾਂ, ਜੇ ਤੂੰ ਮੈਨੂੰ ਦੁੱਖ ਦੇ ਤਾਂ ਵੀ ਮੈਂ ਤੇਰੀ ਸਿਫਤਾਂ ਕਰਾਂ। ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਨਾਨਕ ਕਹਿ, ਨਾਨਕ ਕਹਿੰਦਾ ਹੈ ਇਹ ਸਿਆਣੀ ਜੀਵ ਇਸਤਰੀਏ, ਜੇ ਤੂੰ ਇਸ ਤਰ੍ਹਾਂ ਦਾ ਜੀਵਨ ਜੀਵੇ ਤਾਂ ਕਹਿਣ ਲੱਗੇ ਇਸ ਤਰ੍ਹਾਂ ਇਸ ਤਰੀਕੇ ਨਾਲ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ। ਪੌੜੀ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ, ਹੌਂਕਿਆ ਸਾਲਾਂ ਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ ਹੈ ਵਾਹਿਗੁਰੂ ਜੀ, ਤੇਰੀ ਜਿਹੜੀ ਵਡਿਆਈ ਹੈ ਉਹ ਬਹੁਤ ਵੱਡੀ ਹੈ, ਮੈਂ ਤਾਂ ਸਿਰਫ ਇੱਕ ਕੀੜਾ ਜਿਹਾ ਹਾਂ, ਕਿੰਨੀ ਕੁ ਤੇਰੀ ਵਡਿਆਈ ਕਰ ਸਕਾਂ।

ਆਪ ਲੈ ਮਿਲਾਈ ਤੂੰ ਆਪ ਕਿਰਪਾ ਕਰਕੇ ਕਈਆਂ ਨੂੰ ਆਪਣੇ ਪਿਆਰਿਆਂ ਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ, ਮੇਰਾ ਤੇਰੇ ਤੋਂ ਬਿਨਾਂ ਹੋਰ ਕੋਈ ਇਹੋ ਜਿਹਾ ਸਾਥੀ ਨਹੀਂ, ਕਿਉਂਕਿ ਤੂੰ ਅਖੀਰ ਵਿੱਚ ਭੀ ਤੂੰ ਸਾਥੀ ਬਣਿਆ ਰਹਿੰਦਾ ਹੈ। ਜੋ ਤੇਰੇ ਸਰਣਾਗਤੇ ਤਿੰਨ ਲੈ ਛਡਾਈ। ਵਾਹਿਗੁਰੂ ਜੀ, ਜਿਹੜੇ ਤੇਰੀ ਸ਼ਰਨ ਵਿੱਚ ਰਹਿੰਦੇ ਨੇ ਉਹਨਾਂ ਨੂੰ ਤੂੰ ਮੋਹ ਮਾਇਆ ਦੇ ਬੰਧਨਾਂ ਤੋਂ ਵਿਕਾਰਾਂ ਤੋਂ ਤੂੰ ਆਪ ਛੁਡਾ ਲੈਂਦਾ, ਆਪ ਬਚਾ ਲੈਂਦਾ ਹੈ। ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ, ਗੁਰਬਾਣੀ ਵਿਆਕਰਣ ਮੁਤਾਬਕ ਸੰਬੋਧਨ ਹੈ। ਹੇ ਨਾਨਕ, ਨਾਨਕ ਥੋੜਾ ਜਿਹਾ ਰੁਕ ਕੇ ਪਾਠ ਕਰਨਾ ਹੈ। ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤਮਾਈ। ਹੇ ਨਾਨਕ, ਉਹ ਪਰਮਾਤਮਾ ਵੇ ਪਰਵਾਹ, ਉਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ, ਕੋਈ ਚਿੰਤਾ ਨਹੀਂ, ਕੋਈ ਝੋਰਾ ਨਹੀਂ। ਤੇ ਕਹਿੰਦੇ ਨੇ ਤਿਸ ਤਿਲ ਨਾ ਤਮਾਈ, ਉਸ ਪਰਮਾਤਮਾ ਨੂੰ ਇੱਕ ਤਿਲ ਮਾਤਰ ਵੀ ਕਿਸੇ ਚੀਜ਼ ਦਾ ਲਾਲਚ ਨਹੀਂ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾਂਗ ਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ।

ਜਿਨਕੇ ਮਨ ਵਸਿਆ ਮਾਝੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਦਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜ੍ਹੇ ਧਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੀ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਹੋਏ ਸ੍ਰੀ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਹੇਮਾ ਪਿਚਾਈ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਈ ਧਰਮ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਸੁੱਚੇ ਪਾਤਸ਼ਾਹ ਕਿਰਪਾ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਮੇਰਾ ਪ੍ਰਥ ਰੱਖਣਾ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸੇਹੀ ਪਿਆਰੇ ਮੇਲ ਜਨਾ ਮਿਲਿਆ ਆਪਦਾ ਨਾਮ ਚਿਤਾਵੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਗਮ ਦਿਆਲ ਅਗਮ ਹੈ ਆਪ ਲਹਿ ਮਿਲਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਰੀ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੁਆਨਾ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਹਾਜ਼ਰੀ ਭਰਨੀ ਜੀ।

0: ਗੋਬਿੰਦ ਸਿੰਘ ਸਾਹਿਬ ਦੇ ਨਾਲ ਦੀ ਕੁਰਬਾਨੀ ਕੋਈ ਸੰਸਾਰ ਸਾਰੀ ਨਹੀਂ ਸਮਾਨ ਅੱਜ ਤੇ ਅਥਰ ਲਿਖੇ ਨੇ ਇਨਹੀਂ ਦੀ ਕਿਰਪਾ ਕੇ ਇਹ ਸਾਰਾ ਮਾਣ ਹੈ
1: ਖਾਲਸੇ
0: ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ ਇਨਹੀਂ ਕੇ ਪ੍ਰਸਾਦ ਤੋਂ ਦਾਨ ਕਰੇ ਜਿੰਨੀ ਮੇਰੀ ਫਤਿਹ ਹੋਈ ਹੈ ਜਿੰਨੀ ਮੇਰੀ ਵਿਜੇ ਹੋਈ ਹੈ ਇਹ ਸਾਰੇ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਔਰ ਪੰਡਿਤ ਜੀ ਜੋ ਮੈਂ ਦਾਨ ਕਰ ਰਿਹਾ ਇਹ ਵੀ ਖਾਲਸਾ ਜੀ ਦੀ ਕਮਾਈ ਹੈ ਮੈਂ ਮਾਲਕ ਨਹੀਂ ਮਾਲਕ ਖਾਲਸਾ ਹੈ ਮਾਲਕ ਮੇਰਾ ਇਹ ਮੈਂ ਇਹਦਾ ਨੌਕਰ ਹਾਂ ਮੈਂ ਇਹਦਾ ਤਾਬਾਦਾਰ ਹਾਂ ਇਹ ਮੇਰਾ ਮਾਲਕ ਹੈ ਅੱਜ ਉਹ ਕਰੇ ਇਨਹੀਂ ਕੇ ਪ੍ਰਸਾਦ ਜਿਵੇਂ ਲਿਖਿਆ ਗੁਰੂ ਰਾਮਦਾਸ ਜੀ ਨੇ ਸਿੱਖਾਂ ਕੀ ਹਰ ਦੂਰਦੇ ਹਮ ਪਾਪੀ ਵੀ ਗੱਤ ਪਾਏ ਅੱਖਰ ਕੋਈ ਨਹੀਂ ਅੱਜ ਉਹ ਕਰੇ ਇਨਹੀਂ ਕੇ ਪ੍ਰਸਾਦ ਇਨਹੀਂ ਕੀ ਕਿਰਪਾ ਸੁਣ ਧਾਮ ਭਰੇ ਆ ਜੋ ਕੁਛ ਵਿੱਚ ਸਾ ਮੇਰਾ ਹਰਿਆ ਭਰਿਆ ਹੈ ਸਾਰਾ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਇਨਹੀਂ ਕੇ ਪ੍ਰਸਾਦ ਤੋਂ ਵਿਦਿਆ ਲਈ ਮੈਂ ਜਿੰਨੀ ਵਿਦਿਆ ਪੜ੍ਹੀ ਜੋ ਮੈਨੂੰ ਕੁਛ ਪ੍ਰਾਪਤ ਹੋਇਆ ਹੈ ਇਹ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਇਨਹੀਂ ਕੀ ਕਿਰਪਾ ਸਭ ਛਤਰ ਮਰੇ ਜੇ ਕੋਈ ਧਰਮ ਰੋਧੀ ਮੈਂ ਖਤਮ ਕੀਤਾ ਜੇ ਧਰਮ ਦਾ ਕੋਈ ਦੋਸ਼ੀ ਮੈਂ ਖਤਮ ਕੀਤਾ ਹੈ ਜੇ ਮਜ਼ਲੂਮਾਂ ਨੂੰ ਦੁੱਖ ਦੇਣ ਵਾਲਾ ਮੈਂ ਖਤਮ ਕੀਤਾ ਤੇ ਇਹਦੀ ਕਿਰਪਾ ਦੇ ਨਾਲ ਖਾਲਸਾ ਜੀ ਦੀ ਕਿਰਪਾ ਦੇ ਨਾਲ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੁਸ ਗਰੀਬ ਕਰੋੜ ਪਰ ਆ ਜੋ ਕੁਛ ਮੈਂ ਸਜਾ ਬੈਠਾ ਹਾਂ ਜੋ ਕੁਛ ਮੇਰੀ ਸੱਜ ਸਭ ਹੈ ਖਾਲਸਾ ਜੀ ਤੁਹਾਡੀ ਕਿਰਪਾ ਦਾ ਸਦਕਾ ਹੈ ਜੇ ਤੁਹਾਡੀ ਕਿਰਪਾ ਮੇਰੇ ਤੇ ਨਾ ਹੋਵੇ ਤੇ ਮੇਰੇ ਵਰਗੇ ਕਰੋੜਾਂ ਗਰੀਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਮਰਤਾ ਨਿਰਮਾਨਤਾ ਧੰਨ ਹੈ ਕਲਗੀ ਵਾਲਾ ਸੱਚਾ ਪਾਤਸ਼ਾਹ ਜਿਹਨਾਂ ਨੇ ਐਸੇ ਸੋਹਣੇ ਸੋਚ ਕੀਤੇ ਨੇ ਫਿਰ ਅੱਗੋਂ ਜਾ ਕੇ ਕਸਮ ਖਾ ਲਈ ਜੇ ਇਹ ਖਾਲਸੇ ਦਾ ਨਿਰਣਾ ਕਰਨਾ ਹੋਵੇ ਤੇ ਫਿਰ ਇਹ ਪੜ੍ਹ ਲੈਣਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੇਂ ਹੋ ਕਰੋ ਨਿਵਾਸ ਇਹ ਕੋਈ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਈਏ ਤੇ ਸਾਡੇ ਤੇ ਤੁਸੀਂ ਇਤਬਾਰ ਕਰੋ ਕਦੀ ਤੁਸੀਂ ਪੜ੍ਹਿਆ ਕਰੋ

ਕਹਿਣਾ ਪਛਾਣਾ ਕਿਸੇ ਨੂੰ ਪਛਾਣੀ ਕਦੀ ਮਹਾਂਪੁਰਖ ਕਹੂੰ ਨਾ ਪਛਾਣਾ ਕਰਮ ਧਰਮ ਕੋਈ ਕਛੂ ਨਾ ਜਾਣਾ ਨਾ ਕਰਮ ਦੱਸਿਆ ਚੰਗਾ ਤੇ ਨਾ ਧਰਮ ਦੱਸਿਆ ਆਖਾ ਪੂਜਾ ਮੇਰੀ ਕਰੋ ਅਵਰਨ ਕੀ ਆਸਾ ਕੁਛ ਨਾਈ ਇੱਕ ਆਸ ਕਰੋ ਮਨਮਾਹੀ ਕਹਿੰਦੇ ਹੋਰ ਕਿਸੇ ਦੀ ਆਸ ਨਾ ਰੱਖੋ ਬਿਨਾਂ ਅਕਾਲ ਪੁਰਖ ਅਵਰਨ ਕੀ ਆਸਾ ਕੁਛ ਨਾਈ ਇੱਕ ਆਸ ਕਰੋ

ਕੇ ਵਾਰ ਦਿੱਤਾ ਜਾਏ ਨਾ ਤੇ ਆਹ ਜਿਹੜਾ ਸੁੱਖ ਹੈ ਉਹਨੂੰ ਨਹੀਂ ਲੱਭ ਸਕਦਾ ਜਿਹੜਾ ਤੁਹਾਨੂੰ ਪ੍ਰਾਪਤ ਹੋ ਗਿਆ। ਵੱਡੇ ਤੋਂ ਵੱਡਾ ਅਮੀਰ ਜਿਹੜਾ ਸਾਰੀ ਦੁਨੀਆਂ ਦਾ ਮਾਲਕ ਕਿਉਂ ਨਾ ਬਣੇ, ਕਈ ਇੰਦਰ ਵਾਰ ਦਿੱਤੇ ਜਾਣ ਤੇ ਆਹ ਚੀਜ਼ ਨਹੀਂ ਮਿਲਦੀ ਜਿਹੜੀ ਤੁਹਾਨੂੰ ਪ੍ਰਾਪਤ ਹੋ ਗਈ। ਇਹ ਹੋਈ ਜੇ ਬਖਸ਼ਿਸ਼ ਨਾਲ ਤੇ ਬਚੇਗੀ ਸ਼ੁਕਰਾਨੇ ਦੇ ਨਾਲ, ਹੋਈ ਹੈ ਬਖਸ਼ਿਸ਼ ਨਾਲ ਤੇ ਹਿਰਦੇ ਚ ਰਹੇਗੀ ਸ਼ੁਕਰਾਨੇ ਦੇ ਨਾਲ। ਜੇ ਜਲਾ ਵੀ ਹੋਵੇ ਆ ਗਈ ਤੇ ਇਹ ਚੀਜ਼ ਗੁਆਚ ਜਾਂਦੀ ਹੈ, ਕਸੂਰ ਉੱਡ ਜਾਂਦਾ, ਕਸਤੂਰੀ ਉੱਡ ਜਾਂਦੀ ਹੈ, ਹਰ ਕਸ਼ਬੂ ਉੱਡ ਜਾਂਦੀ ਰਵੇਗੀ। ਇਹ ਉੱਥੇ ਜਿੱਥੇ ਸ਼ੁਕਰਾਨੇ ਦਾ ਪਿਆਲਾ ਰਵੇਗਾ, ਸ਼ੁਕਰਾਨੇ ਦਾ ਭਾਂਡਾ ਬਣਿਆ ਰਵੇਗਾ। ਇਹ ਕਿੱਥੇ ਚੀਜ਼ ਰਹਿੰਦੀ ਹੈ? ਆ ਜਿਹੜੀ ਤੁਹਾਨੂੰ ਪ੍ਰਾਪਤ ਹੈ ਸ਼ੁਕਰ ਵਿੱਚ। ਸੋਨਾ ਕਿੱਥੇ ਰੱਖਦੇ ਹੋ? ਲਾਕਾਂ ਵਿੱਚ, ਪੇਟੀਆਂ ਵਿੱਚ, ਡੱਬਿਆਂ ਵਿੱਚ। ਇਹ ਜੋ ਸਤਸੰਗ ਦਾ ਸਮਾਂ ਹੈ ਪਰਮੇਸ਼ਰ ਦਿੱਤਾ, ਇਹ ਕਿੱਥੇ ਰਹਿੰਦਾ? ਇਹ ਸ਼ੁਕਰ ਵਿੱਚ। ਸ਼ੁਕਰ ਕੀਤਾ, ਆਸਾਨ ਮੰਨਿਆ, ਤੇਰੀ ਖਾਸ ਮਿਹਰਬਾਨੀ ਹੈ, ਤੇਰੀ ਖਾਸ ਬਖਸ਼ਿਸ਼ ਹੈ, ਮੈਨੂੰ ਇਹ ਚੀਜ਼ ਦਿੱਤੀ ਹੈ, ਉਹ ਫਿਰ ਟਿੱਕੀ ਰਹੇਗੀ। ਤੇ ਜੇ ਇਹ ਕਹਿ ਦੇਈਏ ਕਿ ਤੇਰਾ ਕੀ ਮਤਲਬ, ਮੈਂ ਆਪਣੀ ਤਾਕਤ ਨਾਲ ਚੀਜ਼ ਲਈ ਹੈ, ਆਪਣੀ ਸਿਆਣਪ ਲਈ ਹੈ, ਆਪਣੀ ਜਤਨ ਨਾਲ ਲਈ ਹੈ, ਤੇ ਉੱਥੇ ਕੀ ਹੋ ਗਿਆ? ਹਾਂ ਹਾਂ ਕਰੇ ਤੇ ਆਪ ਜਣਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ, ਮਨੁੱਖ ਮੁਗਧ ਕਰੇ ਚਿਤਰਾਈ, ਨਾਤਾ ਧੋਤਾ ਥਾਏ ਨਾ ਪਾਈ, ਜਿਹਾ ਆਇਆ ਤਿਆ ਆਜ਼ਾਦੀ ਕਰ ਔਗਣ ਪੱਛੋ ਤਾਉਣ। ਇਹ ਕੋਈ ਆਹ ਜਿਹੜੀ ਚੀਜ਼ ਹੈ ਨਾ, ਇਹ ਸ਼ੁਕਰ ਦੇ ਭਾਂਡੇ ਵਿੱਚ ਰਹਿੰਦੀ। ਜੇ ਹੋਮੇ ਦਾ ਭਾਂਡਾ ਚਲਾ ਜਾਏ ਤੇ ਉਹਦੇ ਚ ਖਰਾਬ ਹੋ ਕੇ ਉੱਡ ਜਾਂਦੀ, ਕਿਉਂਕਿ ਹੋਮੇ ਦਾ ਤੇਗ ਹੈ। ਤੁਸੀਂ ਪਾਲੇ ਨੂੰ ਠੰਡੇ ਪਾਣੀ ਚ ਪਾ ਦਿਓ, ਢੱਕ ਦਿਓ, ਹੇਠਾਂ ਅੱਗ ਬਾਲ ਦਿਓ, ਚਾਹੇ ਕਿੰਨੇ ਵੀ ਪੈਸੇ ਤੁਸੀਂ ਸੰਪਤ ਪੈ ਕਰੋ, ਪਾਲੇ ਨੇ ਰਹਿਣਾ ਹੀ ਨਹੀਂ ਉੱਡੀ ਜਾਏਗਾ, ਕਿਉਂਕਿ ਅੱਗ ਦਾ ਪੇਟ ਨਹੀਂ ਸਹਿ ਸਕਦਾ। ਹੋਮੇ ਹੈ ਅੱਗ, ਤੇ ਆਹ ਜਿਹੜੀ ਤੁਹਾਨੂੰ ਚੀਜ਼ ਮਿਲੀ ਇਹ ਹੈ ਪਾਰਾ। ਜੇ ਮਰ ਜਾਏ ਤੇ ਕੋਰ ਹਟ ਜਾਏ, ਜੇ ਕੱਚਾ ਖਾ ਜਾਏ ਤੇ ਕੋਰ ਹੋ ਜਾਏ, ਇਹ ਚੀਜ਼ ਪਾਰੇ ਵਾਸਤੇ ਲਿਖੀ ਗਈ ਹੈ। ਇਹ ਕਦੋਂ ਤੱਕ ਇਹ ਸਾਡੇ ਕੋਲ ਠਹਿਰੇਗਾ? ਜਿੰਨਾ ਚਿਰ ਇਹ ਕਿਸੇ ਥਰਮਾਮੀਟਰ ਚ ਬੰਦ ਹੋਇਆ ਹੋਇਆ, ਜਾਂ ਟੁੱਟ ਗਿਆ ਇਹ ਉੱਡ ਜਾਣਾ, ਇਹਨੂੰ ਲੱਭਣਾ ਹੀ ਨਹੀਂ। ਇਸ ਲਈ ਆਹ ਜੋ ਤੁਹਾਨੂੰ ਚੀਜ਼ ਪ੍ਰਾਪਤ ਹੈ ਨਾ, ਸਤਿਗੁਰੂ ਸਦਾ ਰੱਖੇ, ਇਹ ਚਾਰ ਸਦਾ ਹੀ ਬਣੇ ਰਹੇ, ਪਰ ਇਹ ਠਹਿਰੇਗੀ ਕਿੱਥੇ? ਸ਼ੁਕਰ ਦੇ ਭਾਂਡੇ ਵਿੱਚ, ਦੂਜੇ ਥਾਂ ਤੋਂ ਇਹ ਉੱਡ ਜਾਂਦਾ। ਆਓ ਤੇ ਸ਼ੁਕਰ ਵਿੱਚ ਆ ਕੇ ਉਹਦਾ ਧੰਨਵਾਦ ਕਰੀਏ, ਉਹਦੇ ਗੁਣ ਗਾਈਏ, ਸਾਡਾ ਆਇਆ ਹੋਇਆ ਸਫਲਾ ਹੋਵੇ।

ਕੇ ਬਣੇ ਰਹੇ। ਸਾਰੀ ਚੀਜ਼ ਗਵਾਚ ਜਾਏ ਪਰ ਆਹ ਨਾ ਗਵਾਚੇ, ਫਿਰ ਤੇ ਇਸਦੀ ਕੀਮਤ ਹੈ। ਜੇ ਸਾਰੀ ਚੀਜ਼ ਦੁਨੀਆਂ ਦੀ ਲੱਭ ਜਾਏ ਤੇ ਆਹ ਵਿੱਚੋਂ ਚਲੀ ਜਾਏ ਤੇ ਫਿਰ ਕੰਗਾਲ ਦਾ ਕੰਗਾਲ ਹੀ ਹੈ। ਹਜ਼ੂਰ ਨੇ ਕਿਹਾ ਕਿ ਛੇ ਚੀਜ਼ਾਂ ਮੈਂ ਨਾ ਕਿਸੇ ਨੂੰ ਕਰਨ ਦੇਣੀਆਂ ਤੇ ਨਾ ਆਪ ਕਰਨੀਆਂ। ਹਜ਼ੂਰ ਨੇ ਇਹੋ ਲਿਖਿਆ। ਇੱਕ ਵਾਰ ਸਾਰੇ ਫਿਰ ਕਿਸੇ ਨੂੰ ਪੜ੍ਹ ਲਈ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ।

Dudu, wah, dudu, wah, dudu, wah, dudu, wah, dudu, wah, dudu, wah, dudu.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ठाकुर प्रतपालक नायक खसम हमारे निमख निमख तुम ही प्रतपालक।

ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ ਜਿਸ ਪਾਸ ਬੈਠਿਆ ਸੂ

ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇ ਸ਼ਬਦ ਉਚਾਰ ਰਹੇ ਹਨ। ਉਹ ਸਿੱਖਾਂ ਬਾਰੇ ਨੇ ਜਿਨ੍ਹਾਂ ਨੂੰ ਸਵੇਰੇ 9-10 ਵਜੇ ਤੱਕ ਜਾਗ ਹੀ ਨਹੀਂ ਖੁੱਲਦੀ ਤੇ ਜਿਨ੍ਹਾਂ ਨੂੰ ਭੈੜਿਆਂ ਕੰਮਾਂ ਤੋਂ ਫੁਰਸਤ ਨਹੀਂ ਮਿਲਦੀ, ਉਹਨਾਂ ਗੁਰਸਿੱਖਾਂ ਵਾਸਤੇ ਸ਼ਬਦ ਨਹੀਂ ਉਸਾਰਿਆ। ਕਿੰਨਾ ਗੁਰਸਿੱਖਾਂ ਵਾਸਤੇ ਬਾਣੀ ਆਖੀ ਹੈ ਕਿ ਉਹ ਗੁਰਸਿੱਖ ਜਿਹੜੇ ਨਿਤਾ ਪ੍ਰਤੀ ਚੱਲ ਕੇ ਗੁਰੂ ਦੀ ਸਾਧ ਸੰਗਤ ਵਿੱਚ ਜਾ ਕੇ ਬੈਠਦੇ ਹਨ, ਜਿਹੜੇ ਨਿਤਾ ਪ੍ਰਤੀ ਗੁਰੂ ਦਾ ਨਾਮ ਜਪਦੇ ਹਨ, ਕਿਉਂ ਨਾ ਚੰਗਾ ਹੋਵੇ ਜੇ ਮੇਰੇ ਤਨ ਦੇ ਚਮੜੇ ਦੀਆਂ ਜੁੱਤੀਆਂ ਬਣ ਜਾਣ। ਤੇ ਉਹ ਜਿਹੜੇ ਗੁਰਸਿੱਖ ਗੁਰੂ ਦੀ ਗੋਦ ਵਿੱਚ ਆ ਕੇ ਹਰ ਰੋਜ਼ ਬਹਿੰਦੇ ਹਨ, ਉਹਨਾਂ ਦੇ ਪੈਰਾਂ ਵਿੱਚ ਉਹ ਜੁੱਤੀਆਂ ਹੋਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰਸਿੱਖ ਮੇਰੇ ਤਨ ਦੇ ਚਮੜੇ ਦੀਆਂ ਬਣੀਆਂ ਹੋਈਆਂ ਜੁੱਤੀ ਪਹਿਨਣ ਤੇ ਮੇਰੇ ਕਿੰਨੇ ਤਨ ਭਾਗ ਹੋਣਗੇ। ਸ਼ਬਦ ਉਚਾਰਦੇ ਹਨ ਆਓ ਸਾਰੇ ਰਸਨਾ।

ਪਾਤਸ਼ਾਹ ਦੀ ਅਸੀਸ ਰਸਮਾਂ ਤੋਂ ਉਸਤਤੀ ਕਰ ਰਹੇ ਹਾਂ, ਉਪਮਾ ਕਰ ਰਹੇ ਹਾਂ, ਉਹਦੀ ਸਲਾਘਾ ਕਰ ਰਹੇ ਹਾਂ। ਆਓ ਇੱਕ ਕੰਮ ਹੋਰ ਕਰੀਏ, ਜਿਸ ਕੰਮ ਕਰਨ ਨਾਲ ਗੁਰੂ ਹੋਰ ਜ਼ਿਆਦਾ ਖੁਸ਼ ਹੋ ਜਾਏ। ਪਾਤਸ਼ਾਹ ਰਹਾਓ ਦੀ ਪੰਕਤੀ ਚ ਕੀ ਫਰਮਾਉਂਦੇ ਹਨ, ਮਨ ਮੇਰੇ ਕਰਤੇ ਨੂੰ ਸਲਾਹੇ ਤੇ ਸਭੇ ਛੱਡ ਸਿਆਣਾ। ਗੁਰੂ ਘਰ ਦੇ ਵਿੱਚ ਕਦੇ ਚਤਰਾਈ ਨਹੀਂ ਚੱਲਦੀ, ਸਿਆਣਪ ਨਹੀਂ ਚੱਲਦੀ, ਇੱਥੇ ਕੀ ਚੱਲਦਾ ਹੈ, ਇੱਥੇ ਪ੍ਰੇਮ ਚੱਲਦਾ ਹੈ। ਸਾਚ ਕਹੋ ਸੁਣ ਲਿਹੋ ਸਦੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਅਸੀਂ ਆਪਣੇ ਮਨ ਦੀਆਂ ਚਤਰਾਈਆਂ ਛੱਡੀਏ, ਸਿਆਣਪਾ ਛੱਡ ਕੇ ਤੇ ਗੁਰੂ ਦੀ ਚਰਨੀ ਤਾਂ ਲੱਗੀ ਹੈ। ਕੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਫਰਮਾਉਂਦੇ ਹਨ, ਆਓ ਸਾਰੇ ਰਸਨਾ ਪਵਿੱਤਰ

Guru.

Good.

Sadguru, Sadguru, Tan Sahib, Sri Guru Granth Sahib Ji Maharaj, ਇੱਕ ਓਅੰਕਾਰ ਤੋਂ ਲੈ ਕੇ 18:10 ਵੇਸ ਤੱਕ ਮਨ ਸਾਡੇ ਨੂੰ ਉਪਦੇਸ਼ ਕਰਦੇ ਨੇ ਕਿ ਜਿਸ ਦਿਨ ਤੂੰ ਆਇਆ ਸੀ ਸੰਸਾਰ ਦੇ ਵਿੱਚ ਅਤੇ ਤੈਨੂੰ ਰੱਬ ਦਾ ਰੂਪ ਕਹਿੰਦੇ ਸੀ। ਆਪਾਂ ਸਾਰੇ ਜਦੋਂ ਬੱਚਾ ਜੰਮਦਾ ਨਾ ਦਿਖੇਨੇ ਤੇ ਰੱਬ ਹੀ ਆ, ਤੇ ਫਿਰ ਕੀ ਹੋਇਆ ਉਹੀ ਬੱਚੇ ਵੱਡੇ ਹੋ ਕੇ ਗੁਰਮੁਖ ਬਣਦੇ ਨੇ, ਸਾਧੂ ਬਣਦੇ ਨੇ, ਸੰਤ ਬਣਦੇ ਨੇ, ਬ੍ਰਹਮ ਗਿਆਨੀ ਬਣਦੇ ਨੇ ਤੇ ਪੂਰਨ ਹੋ ਜਾਂਦੇ ਨੇ, ਸਦਾ ਲਈ ਅਭੇਦ ਹੋ ਜਾਂਦੇ ਨੇ। ਮਨ ਕਰਕੇ ਪੂਰਾ ਪ੍ਰਭ ਅਰਾਧਿਆ, ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਇਸ ਤਰ੍ਹਾਂ ਜੁੜ ਕੇ, ਕਿਉਂਕਿ ਟੁੱਟ ਤੇ ਸਾਰੇ ਜਾਂਦੇ ਨੇ, ਮਨ ਸਾਡੇ ਸਾਰਿਆਂ ਦੇ ਨਾਮ ਦੇ ਨਾਲੋਂ ਤੋੜ ਦਿੱਤੇ ਜਾਂਦੇ ਨੇ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਉਹ ਮਾਇਆ 'ਚ ਕਿਵੇਂ ਫਸ ਗਿਆ ਉਹ ਸਤਿਗੁਰਾਂ ਗੁਰਬਾਣੀ ਸਮਝਾਇਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾ। ਇਹ ਪੰਜ ਦੂਤ ਹੌਲੀ ਹੌਲੀ ਐਂਟਰ ਕਰ ਜਾਂਦੇ ਨੇ। ਜੇ ਮਾਤਾ ਪਿਤਾ ਗੁਰਮੁਖ ਹੋਣ ਤਾਂ ਹੀ ਮਹਾਂਪੁਰਖ ਆਪਾਂ ਨੂੰ ਦੱਸਦੇ ਹੁੰਦੇ ਸੀ ਨਾ, ਤੁਸੀਂ ਗੁਰਮੁਖ ਬਣੋ। ਗੁਰਮੁਖਾਂ ਦੇ ਘਰ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਟੁੱਟਣ ਨਹੀਂ ਦਿੰਦੇ, ਉਹ ਅਸੀਸ ਕੀ ਦਿੰਦੇ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੂ ਤੁਮਕੋ ਹਰ ਹਰ, ਆਹ ਵਾਹਿਗੁਰੂ ਵਾਹਿਗੁਰੂ, ਉਹ ਵਿਸਰ ਨਹੀਂ ਦਿੰਦੇ, ਫਿਰ ਟੁੱਟੀ ਕੱਢ ਦਿੰਦੇ ਆ। ਸਦਾ ਭਜੋ ਜਗਦੀਸ਼, ਅਤੇ ਜਿਨ੍ਹਾਂ ਦੇ ਮਾਤਾ ਪਿਤਾ ਆਪ ਵੀ ਸਾਰਾ ਦਿਨ ਫੋਨ 'ਤੇ ਲੱਗੇ ਰਹਿੰਦੇ ਆ ਅਤੇ ਬੱਚਿਆਂ ਨੂੰ ਵੀ ਲਾ ਛੱਡਦੇ ਆ, ਉਹ ਫਿਰ ਵੱਡੇ ਹੋ ਕੇ ਮਨਮੁੱਖ ਬਣਦੇ ਨੇ। ਦੋ ਤਰ੍ਹਾਂ ਦੇ ਕਰੈਕਟਰ ਆ ਗੁਰਬਾਣੀ 'ਚ, ਗੁਰਮੁਖ ਕਿਹਾ ਸਾਡੇ ਮਨ ਨੂੰ, ਸੰਤ ਕਿਹਾ, ਸਾਧੂ ਕਿਹਾ। ਆਪਾਂ ਪੜ੍ਹ ਰਹੇ ਸੀ ਨਾ ਪਿਛਲੇ ਹਫ਼ਤੇ ਵੀ ਵਾਹਿਗੁਰੂ ਨਾਲ ਜੁੜਨਾ ਕਿੱਦਾਂ ਵਾ। ਉਹ ਸਾਧੂ ਜਿਹੜੇ ਆਪ ਜੁੜੇ ਨੇ ਉਹਨਾਂ ਨੇ ਜੋੜਨਾ, ਹਰ ਜੇਠ ਜੁੜਨ ਦਾ ਲੋੜੀਏ। ਪਿਛਲੇ ਵੀਰਵਾਰ ਆਪਾਂ ਕਥਾ ਸ਼ੁਰੂ ਕੀਤੀ ਸੀ, ਹਰ ਜੇਠ ਜੁੜਨ ਦਾ ਲੋੜ ਹੀ ਹੈ, ਵੀ ਹਰ ਇਸ ਜੇਠ ਦੇ ਮਹੀਨੇ ਸਾਨੂੰ ਕੀ ਲੋੜ ਆ, ਹਰੀ ਹਰ ਜੇਠ ਨਾਲ ਜੁੜਨ ਦੀ। ਜੇਠ ਹੁੰਦਾ ਵੱਡਾ, ਅਤੇ ਵੱਡਾ ਵਾਹਿਗੁਰੂ ਤੋਂ ਕੋਈ ਵੀ ਨਹੀਂ ਗਾ। ਕਿਤੇ ਹਰ ਜੇਠ ਜੁੜਨ ਦਾ ਲੋੜ ਹੀ ਹੈ, ਜਿਸ ਅੱਗੇ ਸਭ ਨਿਮਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਮਨ। ਕਹਿੰਦੇ ਜੇ ਤੁਸੀਂ ਉਹਦਾ ਪੱਲਾ ਫੜਦੇ ਨਾ ਤੇ ਆਹ ਜਿਹੜੇ ਪੰਜ ਦੂਤ ਇੱਥੇ ਵੀ ਨਹੀਂ ਬੰਨ ਸਕਦੇ ਜਿਹੜੇ ਸਾਨੂੰ ਵਿਛੋੜਦੇ ਆ ਨਾ, ਪੰਚ ਦੂਤ ਮਿਲ ਪਿਰੋਂ ਵਿਛੋੜੀ। ਤੇ ਅੱਗੇ ਵੀ ਫਿਰ ਜਿਹੜੇ ਜਮਦੂਤ ਸਪੇਅਰ ਰੱਖੇ ਨੇ ਧਰਮਰਾਜ ਨੇ, ਉਹ ਵੀ ਤੁਹਾਨੂੰ ਕੁਛ ਨਹੀਂ ਕਹਿਣਗੇ। ਜਮਾਂ ਤਾਂ ਖਤਮ ਹੋ ਜਾਣਾ, ਤੁਸੀਂ ਹਰਜਨ ਬਣ ਜਾਣਾ, ਡਰ ਹੀ ਖਤਮ ਹੋ ਗਿਆ। ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ, ਇਹ ਭਾਵ ਖੰਡਨ ਹੋ ਜਾਣਾ ਡਰ। ਉਹਦੇ ਵਿੱਚ ਫਿਰ ਸਾਨੂੰ ਜੁੜਨਾ ਪੈਣਾ ਵਾ। ਜੇ ਚਲੋ ਆਪਾਂ ਪਹਿਲਾਂ ਨਹੀਂ ਸਿੱਖ ਸਕੇ ਤਾਂ ਹੁਣ ਸਿੱਖ ਲਈਏ, ਹੈ ਨਾ, ਹਰੀ ਜੇਠ ਨਾਲ। ਅਤੇ ਉਹ ਸਿਖਾਉਣਾ ਹੈ ਸਾਧੂਆਂ ਨੇ ਜਿਹੜੇ ਆਪ ਜੁੜੇ ਨੇ। ਕਹਿੰਦੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਅਤੇ ਸਾਡੇ ਫਿਰ ਜਿਹੜੇ ਸਾਰਿਆਂ ਦੇ ਮਨ ਆ ਉਹ ਸੰਤ ਬਣ ਜਾਣੇ ਆ, ਸਾਧੂ ਬਣ ਜਾਣੇ ਆ, ਬ੍ਰਹਮ ਗਿਆਨੀ ਬਣ ਜਾਣੇ ਆ, ਗੁਰਮੁਖ ਬਣ ਜਾਣੇ ਆ। ਐਡਾ ਔਖਾ ਕੰਮ ਨਹੀਂ ਜੇ ਅਸੀਂ ਥੋੜ੍ਹਾ ਜਿਹਾ ਧਿਆਨ ਦੇ ਕੇ ਇਸ 'ਤੇ ਚੱਲੀਏ। ਹੁਣ ਸਾਧੂ ਮਨ ਕਦੋਂ ਬਣਦਾ, ਜਦੋਂ ਪਹਿਲੀਆਂ
ਛੇ ਅਸ਼ਟਪਦੀਆਂ ਕਮਾ ਲੈਂਦਾ ਵਾ, ਇੰਨਾ ਸਿਮਰਨ ਕਰਦਾ। ਸੁਖਮਣੀ ਸਾਹਿਬ ਹੁਣ ਤੁਸੀਂ ਸਰਵਣ ਕਰੋਗੇ, ਧਿਆਨ ਨਾਲ ਸੁਣਿਓ, ਆਪਾਂ ਕੱਲਾ ਪੜ੍ਹਨ ਤੱਕ ਹੀ ਰਹਿ ਗਏ ਵੀ ਚੱਲ ਸੁਖਮਣੀ ਸਾਹਿਬ ਪੜ੍ਹ ਲਿਆ। ਉਹਦੇ ਵਿੱਚ ਬੜਾ ਗਿਆਨ ਦੱਸਿਆ ਵੀ ਤੁਹਾਡਾ ਮਨ ਜਿਹੜਾ ਨਾ, ਜਦੋਂ ਪਹਿਲੀਆਂ ਛੇ ਅਸ਼ਟਪਦੀਆਂ ਕਮਾ ਲਏਗਾ ਨਾ, ਪੰਜ ਕਮਾ ਲਈਆਂ ਤੁਸੀਂ ਤੇ ਪੰਜਾਂ ਨੂੰ ਬੰਨ ਲਓਗੇ, ਲਿਖਿਆ ਗੁਰਬਾਣੀ 'ਚ। ਛੇਵੀਂ 'ਚ ਪਤਾ ਕੀ ਲਿਖਿਆ, ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ। ਇਹ ਸਾਧੂ ਦੇ ਲੱਛਣ ਆ ਕਿ ਉਹ 'ਚ ਪੰਜ ਨਹੀਂ ਹੁੰਦੇ, ਸਾਧੂ ਦੇ ਵਿੱਚ ਪੰਜ ਚੋਰ ਨਹੀਂ ਹੁੰਦੇ। ਉਹਨੂੰ ਪੂਰਨ ਪੁਰਖ ਗਿਆ, ਕਿਉਂਕਿ ਵਾਹਿਗੁਰੂ ਸਾਡੇ ਮਨ ਨੂੰ ਪੂਰਨ ਬਣਾਉਂਦੇ ਨੇ, ਪੂਰਨ ਨਾਲੋਂ ਹੀ ਇਹ ਵਿਛੜ ਕੇ ਆਇਆ। ਪੂਰਨ ਕੌਣ ਆ? ਵਾਹਿਗੁਰੂ। ਤੇ ਸੁਖਮਣੀ ਸਾਹਿਬ ਤੁਹਾਨੂੰ ਬਣਾ ਦੇਣਗੇ ਤੇ ਪੂਰਾ ਪ੍ਰਭ ਅਰਾਧਿਆ, ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ। ਪਰ ਆਹ ਗੁਣ ਗਾਉਣੇ ਪੈਣੇ ਆ ਜਿਹੜੇ ਤੁਸੀਂ ਹੁਣ ਗਾ ਰਹੇ, ਇਹਦੇ ਨਾਲ ਮਨ ਨਿਰਮਲ ਹੋ ਜਾਏਗਾ, ਸਾਧੂ ਬਣ ਜਾਏਗਾ। ਸੱਤਵੀਂ ਅਸ਼ਟਪਦੀ ਜਾ ਕੇ ਸਾਧੂ ਬਣੇਗਾ ਜਦੋਂ ਪੰਜਾਂ ਨੂੰ ਬੰਨ ਲੈਂਦਾ। ਲਿਖਿਆ ਨਾ, ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ। ਫਿਰ ਮਨ ਜਿਹੜਾ ਸਾਡਾ ਵਾਹਿਗੁਰੂ ਦੀ ਸ਼ਰਨ ਚੱਲ ਜਾਂਦਾ, ਅੰਦਰੋਂ ਨਾਮ ਸੁਣਨ ਲੱਗ ਪੈਂਦਾ। ਉਹਨੂੰ ਸਾਧੂ ਕਹਿੰਦੇ, ਉਹਨੂੰ ਸੰਤ ਕਹਿੰਦੇ ਆ। ਹੁਣ ਵੇਖੋ ਸਾਧੂ ਬਣਦਾ ਕਿੱਥੇ? ਸੁਖਮਣੀ ਸਾਹਿਬ 'ਚ ਲਿਖਿਆ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲੇ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੇ ਲੋਕਾਂ ਨਿਸਤਾਰ, ਸਫਲ ਜੀਵਨ ਸਫਲ ਤਾਂ ਕਾ ਸੰਗ, ਜਾਂ ਕੇ ਮਨ ਲਾਗਾ ਹਰੰਗ। ਜਦੋਂ ਨਾਮ ਦੇ ਨਾਲ ਟੁੱਟੀ ਗੰਢੀ ਜਾਂਦੀ ਹੈ ਤੇ ਉਹ ਸਮਾਉਂਦਾ ਮਨ ਨਾਮ ਦੇ ਵਿੱਚ, ਹਰੀ ਦਾ ਰੰਗ ਚੜ੍ਹ ਜਾਂਦਾ। ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ, ਕਿਉਂਕਿ ਸੂਰਮਾ ਤਾਂ ਹੀ ਹੈ ਨਾ ਜੇ ਪੰਜਾਂ ਨੂੰ ਬੰਨੇਗਾ ਤੇ ਇਹ ਸੂਰਮਾ ਬਣ ਜਾਂਦਾ। ਪਰ ਉਹ ਠਾਕੁਰ ਗਾਉਂਦਾ ਜਿਵੇਂ ਤੁਸੀਂ ਗਾ ਰਹੇ ਸੀ। ਹੁਣ ਵੇਖੋ ਕੋਈ ਆਇਆ ਮਨ ਦੇ ਵਿੱਚ ਵਿਚਾਰ, ਠਾਕੁਰ ਗਾਈਏ ਆਤਮ ਰੰਗ ਤੇ ਸ਼ਰਨ 'ਚ ਚੱਲ ਜਾਣਾ ਇਹਨੇ, ਸ਼ਰਨੀ ਪਾਵਣ ਅੰਦਰੋਂ ਨਾਮ ਪ੍ਰਗਟ ਹੋ ਜਾਣਾ। ਉੱਥੇ ਫਿਰ ਇਹਨੂੰ ਸਾਧੂ ਕਹਿੰਦੇ ਮਨ ਨੂੰ, ਜਦੋਂ ਇਹ ਜੈ ਜੈ ਸ਼ਬਦ ਅਨਾਹਦ ਵਾਜੇ, ਅਨਹਦ ਸ਼ਬਦ ਨਾਮ ਜਦੋਂ ਸੁਣਨ ਲੱਗ ਪਿਆ ਜੀ, ਟੁੱਟੀ ਗੰਢੀ ਗਈ, ਉਦੋਂ ਸਾਧੂ ਕਹਿੰਦੇ, ਉਦੋਂ ਸੰਤ ਕਹਿੰਦੇ, ਜਦੋਂ ਪ੍ਰਕਾਸ਼ ਨੂੰ ਵੇਖਦਾ ਉਦੋਂ ਇਹਨੂੰ ਬ੍ਰਹਮ ਗਿਆਨੀ ਕਹਿੰਦੇ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਵਾਹਿਗੁਰੂ ਫਿਰ ਖੁਸ਼ ਹੋ ਕੇ ਤੁਹਾਨੂੰ ਨਾਮ ਦਾ ਖਜ਼ਾਨਾ, ਅਨਹਦ ਬਾਣੀ ਜਿਹੜਾ ਅੰਦਰ ਚੱਲਦਾ ਸ਼ਬਦ, ਉਹਨੂੰ ਅਨਹਦ ਬਾਣੀ ਨਾਮ ਨੂੰ ਗਿਆ। ਪਰ ਉਹ ਜਿੰਨਾ ਚਿਰ ਤੁਸੀਂ ਮੰਗਲ ਨਹੀਂ ਨਾ ਗਾਉਂਦੇ ਅਤੇ ਨਿੱਤ ਨਹੀਂ ਗਾਉਂਦੇ, ਉਨਾ ਚਿਰ ਉਹ ਪ੍ਰਗਟ ਨਹੀਂ ਹੁੰਦਾ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਗੁਰੂ ਦਾ ਸ਼ਬਦ ਵਾਹ ਗੁਰੂ, ਇਹਦੇ ਥਰੂ ਪ੍ਰਗਟ ਹੁੰਦਾ ਨਾਮ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਵੇਖ ਇੱਥੇ ਸਾਧੂ ਬਣਦਾ ਜਾ ਕੇ ਮਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸਤਣੀ ਜਾ ਕੇ ਭਾਗ ਮਥਨ। ਹੁਣ ਤੁਸੀਂ ਇਹ ਮੰਨ ਲੈਣਾ ਕਿ ਸਾਡੇ ਵੱਡੇ ਭਾਗ ਨੇ, ਤੁਹਾਡੇ ਵੱਡੇ ਭਾਗ ਆ ਸਾਰੇ ਜਿਹੜੇ ਤੁਸੀਂ ਸਤਿਗੁਰ ਦੀ ਸ਼ਰਨ 'ਚ ਆਉ ਕੇ ਜਪਦੇ ਹੋ। ਜੋ ਮੰਨ ਲਿਆ ਤਾਂ ਫਿਰ ਪ੍ਰਾਪਤੀ ਹੋ ਜਾਣੀ, ਮਨ ਮੰਨਿਆ ਤੋਂ ਹਰ ਜਾਵੇ। ਅਸੀਂ ਮੰਨਦੇ ਨਹੀਂ ਗੇ, ਵੱਡੇ ਭਾਗ ਆ ਤਾਂ ਹੀ ਬੈਠੇ ਹੋ। ਵਡਭਾਗੀ ਹਰ ਸੰਗਤ ਪਾਵੇ, ਹਰੀ ਨੂੰ ਮਿਲਦੀ ਸੰਗਤ ਆਏ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਤੁਹਾਨੂੰ ਲੱਭੂਗੀ। ਤੇ ਇਹਦਾ ਮਤਲਬ ਵੱਡੇ ਭਾਗ, ਉਹਨੂੰ ਸਤਿਗੁਰੂ ਗੁਰਬਾਣੀ ਦੱਸਦੇ ਨੇ ਕਿ ਤੁਸੀਂ ਇਹ ਕਰ ਸਕਦੇ ਹੋ, ਪ੍ਰਾਪਤੀ ਕਰ ਸਕਦੇ ਹੋ। ਪਰ ਜੇ ਤੁਸੀਂ ਹੁਣ ਸਮਝ ਲੱਗ ਗਈ ਸਾਰਿਆਂ ਨੂੰ ਕਿਹੜੇ ਬਣਨਗੇ, ਅਗੰਮ ਅਗਾਧ ਪਾਰ ਬ੍ਰਹਮ ਸੋਏ, ਅਗੰਮ ਵਾਹਿਗੁਰੂ, ਅਗਾਧ ਵਾਹਿਗੁਰੂ, ਪਾਰ ਬ੍ਰਹਮ ਵਾਹਿਗੁਰੂ, ਸੋਏ ਵਾਹਿਗੁਰੂ, ਅਗੰਮ ਅਗਾਧ ਪਾਰ ਬ੍ਰਹਮ ਸੋਏ। ਜਿਹੜਾ ਬੋਲੇਗਾ ਜੋ ਜੋ ਕਹੇ ਸੋ ਮੁਕਤਾ ਹੈ, ਸੁਣ ਮੀਤਾ ਨਾਨਕ ਬਿਨਵੰਤਾ। ਪੰਜਵੇਂ ਪਾਤਸ਼ਾਹ ਬੇਨਤੀ ਕਰ ਰਹੇ ਕਿਤੇ ਮਿੱਤਰਾ ਸੁਣ ਲਾ ਗੱਲ ਮੇਰੀ, ਸਾਧ ਜਨਾ ਕੀ ਅਚਰਜ ਕਥਾ। ਆ ਵੇਖੋ ਸਾਰਾ ਹੀ ਫਿਰ ਅੱਗੇ ਸਾਧੂ ਜਿਹੜਾ ਮਨ ਬਣ ਗਿਆ ਉਹਦੀ ਕਥਾ ਸੁਖਮਣੀ ਸਾਹਿਬ 'ਚ। ਸਾਧ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟੇ ਅਪਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਸੋ ਗਿਆਨ ਨਾਮ ਨੂੰ ਗਿਆ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ।
ਅਤੇ ਉਹਨਾਂ ਦੀ ਇਹ ਉਹਨਾਂ ਦੀ ਸਾਧੂਆਂ ਦੀ ਸੰਤਾਂ ਦੀ ਇਹ ਅਵਸਥਾ ਹੁੰਦੀ ਹੈ, ਜਿਵੇਂ ਹੁਣ ਤੁਸੀਂ ਅਭਿਆਸ ਕਰੀ ਜਾਂਦੇ ਹੋ, ਹੁਣ ਤੁਸੀਂ ਜਦੋਂ ਜਾਣਾ ਉਦੋਂ ਵੀ ਵਾਹਿਗੁਰੂ ਵਾਹਿਗੁਰੂ ਬੋਲੀ ਜਾਣਾ, ਹੈ ਨਾ, ਘਰ ਰੋਟੀਆਂ ਬਣਾਉਂਦੇ, ਕੰਮ ਕਰਦੇ, ਗੁਰਮੁਖ ਸਾਰੇ ਬੋਲੀ ਜਾਂਦੇ ਵਾਹਿਗੁਰੂ, ਹੈ ਨਾ, ਮੰਤਰੰਗ ਰਾਮ ਰਾਮ ਨਾਮ ਧਿਆਨ ਸਰਬੱਤਰ ਪੂਰਨ, ਹੈ ਨਾ, ਇਹ ਰਾਮ ਦਾ ਮੰਤਰ ਤੁਸੀਂ ਛੱਡਦੇ ਲਈਏ। ਉਹਨਾਂ ਨੂੰ ਕਹਿੰਦੇ ਜਿਹਨਾਂ ਸਵਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ, ਸੰਤ ਕਹਿ ਲਓ ਸਾਧੂ ਕਹਿ ਲਓ। ਵੇਖੋ ਹੈ ਬੜਾ ਸੌਖਾ ਜਿਹਾ ਜੇ ਅਸੀਂ ਸਮਝ ਕੇ ਚੱਲ ਪਈਏ, ਚੱਲਣ ਦੀ ਗੱਲ ਹੈ, ਅਤੇ ਜਿੰਨਾ ਚਿਰ ਜੇ ਨਾ ਬਣੇ ਤਾਂ ਫਿਰ ਮਨਮੁਖ ਹੈ ਨਾ। ਸਾਰਿਆਂ ਨੂੰ ਤੁਹਾਨੂੰ ਹੌਲੀ ਹੌਲੀ ਹੌਲੀ ਹੌਲੀ ਸਤਿਗੁਰੂ ਕਿੱਥੇ ਲੈ ਗਏ, ਪੂਰਾ ਪ੍ਰਭ ਅਰਾਧਿਆ ਜਾਂ ਉੱਥੇ ਪਹਿਲੀ ਅਸ਼ਟਪਦੀ ਤੇਵੀ 'ਚ ਹੀ ਮਿਲਾ ਤਾ ਤੁਹਾਨੂੰ, ਜਿਹਨੂੰ ਕਹਿੰਦੇ ਗਿਆਨ ਅੰਜਨ। ਗਿਆਨ ਅੰਜਨ ਦਾ ਨਾਮ ਜਦੋਂ ਪ੍ਰਗਟ ਹੋ ਗਿਆ ਤੁਹਾਡੇ ਅੰਦਰ, ਅਤੇ ਸਤਿਗੁਰੂ ਨੇ ਬਖਸ਼ਿਸ਼ ਕਰਨੀ ਆ। ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਬਿਨਾਸ, ਜਿਹੜਾ ਕੂੜ ਦੀ ਪਾਲ ਖਤਮ ਹੋ ਗਈ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਅੰਦਰੋਂ ਹੀ ਪ੍ਰਗਟ ਹੋ ਗਿਆ ਸਾਰਾ ਕੁਛ, ਸਗਲ ਸਮੱਗਰੀ ਇੱਕ ਸਿਕਟ ਮਾਹੀ, ਕਿਉਂਕਿ ਵਾਹਿਗੁਰੂ ਤਾਂ ਆਪ ਵੀ ਸਾਡੇ ਅੰਦਰ ਬੈਠੇ ਨੇ ਅਤੇ ਨਾਮ ਵੀ ਅੰਦਰ ਲੈ ਕੇ ਬੈਠੇ ਨੇ ਨਿੱਜ ਘਰ ਮਹਿਲ ਦੇ ਵਿੱਚ, ਹੈ ਨਾ, ਮੇਰੇ ਪ੍ਰਭ ਅੰਦਰ ਆਪ ਲੁਕਾਇਆ। ਹੁਣ ਜਦੋਂ ਤੁਸੀਂ ਗੁਰਪ੍ਰਸਾਦ ਜਪੋਗੇ ਨਾ, ਗੁਰਪ੍ਰਸਾਦੀ ਹਰ ਮਿਲੇ ਮਿਲਾਏ, ਗੁਰਪ੍ਰਸਾਦ ਜਪ ਕਰਕੇ ਕੂੜ ਦੀ ਪਾਲ ਤੋੜਤੀ ਅਤੇ ਉਹ ਹੁਕਮ 'ਚ ਆ ਜਾਣਾ ਮਨ ਨੇ, ਫਿਰ ਹੁਕਮ ਨਾਮ ਨੂੰ ਕਿਹਾ, ਜਿਹਦੇ ਨਾਲ ਜਨਮ ਸਮੇਂ ਟੁੱਟ ਕੇ ਅਤੇ ਮਾਇਆ ਦੇ ਹੁਕਮ ਚੱਲ ਗਿਆ ਸੀ, ਹੈ ਨਾ, ਹੁਕਮ ਰਜ਼ਾਈ ਚੱਲਣਾ। ਪਹਿਲੀ ਪੌੜੀ ਇਹ ਕਮਾ ਲਓ, ਵਾਹਿ

ਮਾਸਟਰਾਂ ਜਦੋਂ ਤੁਸੀਂ ਬਾਰ ਬਾਰ ਗੁਰਮੰਤਰ ਜਪਦੇ ਹੋ ਜੋ ਪੰਜਵੇਂ ਪਾਤਸ਼ਾਹ ਜੀ ਹੁਕਮ ਕਰਦੇ ਬਾਰੰਗ ਬਾਰ ਬਾਰ ਪ੍ਰਭ ਜਪੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀ ਪਹਿਲਾਂ ਤੁਹਾਡੀ ਰਸਨਾ 'ਤੇ ਅੰਮ੍ਰਿਤ ਆਉਂਦਾ ਕਿਉਂਕਿ ਵਾਹਿਗੁਰੂ ਹੈ ਹੀ ਅੰਮ੍ਰਿਤ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਉਹ ਆਪ ਵੀ ਸੱਚਾ ਉਹਦਾ ਨਾਮ ਵੀ ਸੱਚਾ ਸਾਚਾ ਸਾਹਿਬ ਸਾਚ ਨਾਏ ਅਤੇ ਜਿਹੜਾ ਭਾਖੇਗਾ ਬੜੇ ਪਿਆਰ ਨਾਲ ਭਾਖਣਾ ਤੁਸੀਂ ਜਿਵੇਂ ਬੋਲ ਰਹੇ ਭਾਖਣਾ ਹੁੰਦਾ ਬੋਲਣਾ ਅਤੇ ਫਿਰ ਵਾਹਿਗੁਰੂ ਬਖਸ਼ਿਸ਼ ਕਰਦਾ ਜੋ ਮੰਗੋਗੇ ਅਤੇ ਮੰਗਣਾ ਕੀ ਆ ਨਾਮ ਉਹ ਨਾਮ ਦੀ ਬਖਸ਼ਿਸ਼ ਕਰ ਦਿੰਦਾ ਸਾਨੂੰ ਟੁੱਟੀ ਗੰਢ ਦਿੰਦਾ ਉਦੋਂ ਫਿਰ ਇਹ ਸਾਧੂ ਮਨ ਬਣਦਾ ਸੰਤ ਬਣਦਾ ਬ੍ਰਹਮ ਗਿਆਨੀ ਬਣਦਾ ਅਤੇ ਪੂਰਨ ਪੁਰਖ ਬਣ ਜਾਂਦਾ ਕਦੋਂ ਬਣਦਾ ਜਦੋਂ ਸਾਰਾ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਮਾ ਲੈਂਦਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉਂ ਨਾਨਕ ਪੂਰਾ ਉਹਨੂੰ ਪੂਰਨ ਪੁਰਖ ਕਹਿੰਦੇ ਉਹਨੂੰ ਸਾਧੂ ਕਹਿੰਦੇ ਉਹਨੂੰ ਸੰਤ ਕਹਿੰਦੇ ਹੈ ਨਾ ਜਿੰਨਾ ਸਵਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧੰਨ ਸੇਈ ਨਾਨਕਾ ਪੂਰਨ ਕਿਉਂਕਿ ਸਤਿਗੁਰੂ ਪੂਰਨ ਕਰਦੇ ਆਪਾਂ ਪੂਰਨ ਨਹੀਂ ਸੀ ਜਿੱਦਣ ਜਨਮ ਹੋਇਆ ਸੀ ਕਹਿੰਦੇ ਨਾ ਬੱਚਾ ਰੱਬ ਹੀ ਆ ਗਿਆ ਬੱਚੇ ਨੂੰ ਰੱਬ ਕਹਿੰਦੇ ਆ ਅਤੇ ਰੱਬ ਫਿਰ ਬਣਨਾ ਇਹ ਆ ਗੁਰਬਾਣੀ ਦਾ ਉਪਦੇਸ਼ ਜਿਨ ਹਰ ਜਪਿਆ ਸੇ ਹਰ ਹੋਏ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਸਰਬੱਤਰ ਪੂਰਨ ਵਾਹਿਗੁਰੂ ਨੂੰ ਕਿਹਾ ਜਿਹੜਾ ਸਾਰੇ ਥਾਂ ਪੂਰਿਆ ਹੋਇਆ ਧਿਆਨ ਰੱਖਣਾ ਬੋਲ ਕੇ ਆ ਬੋਲ ਕੀ ਰਹੇ ਹੋ ਵਾਹਿਗੁਰੂ ਬਾਰੀ ਵਾਰ ਬੋਲੀ ਜਾਣਾ ਫਿਰ ਉਹ ਇਸ ਅਵਸਥਾ 'ਚ ਚੱਲ ਜਾਏਗਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੀ ਕਿਉਂਕਿ ਉਹਦਾ ਰੂਪ ਹੋ ਜਾਏਗਾ ਨਾ ਜਪਦਾ ਜਪਦਾ ਜਿਹਨਾਂ ਹਰ ਜਪਿਆ ਸੇ ਹਰ ਹੋਏ ਉਹਨੂੰ ਨੌਵੇਂ ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਫਿਰ ਨਿੰਦਿਆ ਉਸਤਤ ਨਹੀਂ ਕਰਦਾ ਕਿਸੇ ਦੀ ਨੇ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਇਹ ਪੰਜੇ ਚੋਰ ਹੀ ਹੈ ਨਾ ਪੰਚ ਚੋਰ ਵਿਵਰਜਦੇ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੀ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੇ ਨਾਹੀਂ ਵੇਖੋ ਇਹਨਾਂ ਨੇ ਕੂੜ ਦੀ ਪਾਲ ਖੜੀ ਕੀਤੀ ਆਪਾਂ ਤੋੜ ਦਿੱਤੀ ਤੇ ਘੱਟ ਬ੍ਰਹਮ ਨਿਵਾਸ ਪੂਰਨ ਪੁਰਖ ਬਣ ਗਏ ਗੁਰ ਕਿਰਪਾ ਜੇ ਨਰਕੋ ਕਿੰਨੀ ਪਰ ਇਸ ਮਾਰਗ ਤੇ ਚੱਲਦੇ ਬਹੁਤ ਘੱਟ ਆ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਭਾਵੇਂ ਹਰ ਜੇਠ ਜੁੜਨ ਦਾ ਲੋੜੀ ਹੁਣ ਆਪਾਂ ਸਿੱਖ ਲਿਆ ਨਾ ਇਸ ਮਹੀਨੇ ਦੇ ਵਿੱਚੋਂ ਹਰੀ ਜੇਠ ਨਾਲ ਕਿਵੇਂ ਜੁੜਨਾ ਸੀ ਉਹਦਾ ਦਾਮਣ ਕਿਵੇਂ ਫੜਨਾ ਜਿਹੜਾ ਜਨਮ ਸਮੇਂ ਨਾਮ ਨਾਲ ਲਿਵ ਟੁੱਟ ਗਈ ਉਹਨੂੰ ਦਾਮਣ ਕਹਿੰਦੇ ਆ ਹਰ ਸੱਜਣ ਦਾਮਣ ਲੱਗਿਆ ਫਿਰ ਇਹ ਜੰਮ ਨਹੀਂ ਖੜ ਸਕਦੇ ਬੰਨ ਕੇ ਸਾਨੂੰ ਨਹੀਂ ਤਾਂ ਫਿਰ ਜੰਮਾਂ ਨੇ ਬੰਨ ਲੈਣਾ ਹੈ ਨਾ ਆ ਹੁਣ ਸੁਖਮਨੀ ਸਾਹਿਬ ਭੈਣਾਂ ਨੇ ਸੁਣ ਕਰਨਾ ਤੁਸੀਂ ਸੁਣਨਾ ਸਾਰਾ ਹੀ ਪੂਰਨ ਪੁਰਖ ਬਣਾਤਾ ਵਾ ਪਰ ਹੈ ਸਿਮਰਨ ਹੀ ਆ ਪਰ ਸਿਮਰਨ ਕਰਦਾ ਨਹੀਂ ਆਪਾਂ ਹੈ ਨਾ ਪੰਜ ਅਸ਼ਟਪਦੀਆਂ ਕਮਾਓਗੇ ਨਾ ਤਾਂ ਛੇਵੀਂ 'ਚ ਜਾ ਕੇ ਪੰਜਾਂ ਨੂੰ ਬੰਨ ਲਓਗੇ ਤੁਸੀਂ ਜਿਹਨੂੰ ਆਪਾਂ ਸੁਣਿਆ ਸੀ ਨਾ ਇਹ ਦਿਆਲੰਗ ਸਰਬੱਤਰ ਜੀਆਂ ਪੰਚ ਦੋਖ ਵਰਤਦੇ ਅਤੇ ਸਾਡੀ ਜੁਗਤ ਨਿਰਮਲ ਨਿਰਵੈਰ ਹੋ ਜਾਏਗੀ ਨਿਰਭਉ ਜਪੈ ਸਗਲ ਭਉ ਮਿਟੇ ਕਰਨਾ ਪੈਣਾ ਪ੍ਰਭ ਕਾ ਸਿਮਰਨ ਸਭ ਤੇ ਉੱਚ ਔਰ ਜੋੜ ਕੇ ਜੁਗਤ ਨਾਲ ਕਰਨਾ ਪੈਣਾ ਸੋ ਹੁਣ ਸੁਖਮਨੀ ਸਾਹਿਬ ਦਾ ਟਾਈਮ ਹੋ ਗਿਆ ਗੁਰਮੁਖਾਂ ਨੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰਨ ਲੱਗੇ ਅਤੇ ਬੜੇ ਪਿਆਰ ਸਤਿਕਾਰ ਨਾਲ ਸੁਣੋ ਜਿਨ੍ਹਾਂ ਨੇ ਸਿਮਰਨ ਕਰਨਾ ਆਪਾਂ ਇੱਕ ਘੰਟਾ ਉੱਪਰ ਵੀ ਲਾਉਣਾ ਹੈ ਉਹ ਆ ਸਕਦੇ ਹੋ ਤੁਸੀਂ ਬਾਕੀ ਬੜੇ ਪਿਆਰ ਨਾਲ ਗੁਰਬਾਣੀ ਨੂੰ ਸਮਝ ਕੇ ਅਤੇ ਉਸ 'ਤੇ ਚੱਲੀਏ ਇਹਦੇ ਵਿੱਚ ਹੀ ਸਾਰਾ ਲਿਖਿਆ ਸਾਧੂ ਕਦੋਂ ਬਣਦਾ ਮਨ ਸੰਤ ਕਦੋਂ ਬ੍ਰਹਮ ਗਿਆਨੀ ਕਦੋਂ ਬਣਦਾ ਅਤੇ ਪੂਰਨ ਪੁਰਖ ਕਦੋਂ ਬਣਦਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉਂ ਨਾਨਕ ਪੂਰਾ ਜਦੋਂ ਪਾ ਲਵਾਂਗੇ ਉਦੋਂ ਸਾਰੇ ਪਾ ਲੈਣਗੇ ਪਰ ਜਿਨ੍ਹਾਂ ਨੂੰ ਵਿਸ਼ਵਾਸ ਹੈ ਗੁਰੂ 'ਤੇ ਸੋ ਇੰਨੇ ਵਿਚਾਰ ਕਰਦੇ ਹਾਂ ਭੁੱਲਾਂ ਹੋ ਜਾਂਦੀਆਂ ਗੁਰੂ 'ਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ
ਗੁਰੂ।

ਬੁੜੇ ਹੋਏ ਕਹਿੰਦੇ ਸੀਗੇ ਪੁਰਾਣੇ ਹੋ ਗਏ।

0: ਸਮਾਏ
1: ਪ੍ਰਭ ਜੀ ਬਸੇ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੇ ਸੇ ਤਨਵੰਤੇ
0: ਪ੍ਰਭ ਕੋ ਸਿਮਰੇ ਸੇ ਪਤਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜ
0: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ
0: ਪ੍ਰਭ ਕੋ ਸਿਮਰੇ ਸਦਾ ਅਵਿਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦੇ ਅੱਲਾ
0: ਨਾਨਕ ਜਨ ਕੀ ਮੰਗੇ ਰਵਾਲਾ
1: ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ
0: ਪ੍ਰਭ ਕੋ ਸਿਮਰੇ ਤਿਨ ਸਤ ਬਲਿਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
0: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
0: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੇ ਤਿਨ ਅਨੰਦ ਘਨੇਰੇ
0: ਪ੍ਰਭ ਕੋ ਸਿਮਰੇ ਬਸੇ ਹਰ ਹਨੇਰੇ
1: ਸੰਤ ਕਿਰਪਾ ਤੇ ਅੰਤ

0: ਹਰਸਿਮਰਨ ਕਰ ਭਗਤ ਪ੍ਰਟਾਏ
1: ਹਰਸਿਮਰਨ ਲਖਵੇਰਿਓ ਪਾਏ
0: ਹਰਸਿਮਰਨ ਪੈ ਸਿਰ ਜਤੀ ਦਾਤੇ
1: ਹਰਸਿਮਰਨ ਨੀ ਚੌਂ ਕੁੰਡ ਜਾਤੇ
0: ਹਰਸਿਮਰਨ ਧਾਰੀ ਸਭ ਧਰਨਾ।

0: ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਿਛ ਕਾਲ
0: ਦਰਸ਼ਨ ਪੇਟਤ ਹੋਤ ਨਿਹਾਲ
1: ਸਾਧਕ ਸੰਗ ਕਲੂਖ ਦਹਰ
0: ਸਾਧਕ ਸੰਗ ਨਰਕ ਪਰ ਹਰ
1: ਸਾਧਕ ਸੰਗ ਯਹਾਂ ਸੁਹੇਲਾ
0: ਸਾਧ ਸੰਗ ਵਿਚਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੇ
0: ਸਾਧਕ ਸੰਗ ਨਾ ਬਿਰਥਾ ਜਾਵੇ
1: ਬਾਰ ਬ੍ਰਹਮ ਸਾਧ ਰਸੈ
0: ਨਾਨਕ ਉਦਰੇ ਸਾਧ ਸੁਨ ਰਸੈ
1: ਸਾਧ

0: ਜਾਣੈ ਕਰਤਾ ਰਚਨਾ।
1: ਕਈ ਕੋਟ ਸਿੱਧ ਜਤੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਬੋ ਪਾਏ,
0: ਕਈ ਕੋਟ ਪਾਥਰ ਬ੍ਰਿਖਨੀ ਪਜਾਏ,
1: ਕਈ ਕੋਟ ਪੌਣ ਬਾਣੀ ਮੈਂ ਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਿਰ ਸੂਰ ਨਖੱਤਰ,
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ,
1: ਸਭ ਸਮੱਗਰੀ ਆਪਣੇ ਸੂਤ ਧਾਰੈ,
0: ਨਾਨਕ ਜੇ ਜਿਸ ਭਾਵੈ ਤਿਸ ਤਿਸਨੀ ਸਿਤਾਰੈ,
1: ਕਈ ਕੋਟ ਰਾਜਸਥਾਨ ਸਾਤਕ,
0: ਕਈ ਕੋਟ ਵੇਦ ਪ੍ਰਾਣ ਸਿਮਰਤ ਸ਼ਾਸਤ,
1: ਕਈ ਕੋਟ